ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਿਸ਼ੋਭਤ ਨੇ ਬਹੁਤ ਸਾਰੀ ਬਾਣੀ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ। ਆਪ ਜੀ ਦਾ ਜੀਵਨ ਸੱਚ ਦੇ ਆਧਾਰ ਤੇ ਹਮੇਸ਼ਾ ਹੀ ਆਪ ਜੀ ਐਸੇ ਲੋਕਾਂ ਦਾ ਮੁਕਾਬਲਾ ਕਰਦੇ ਰਹੇ ਜੋ ਜ਼ਾਲਮ ਸਨ, ਜੋ ਨਿਤਾਣਿਆਂ ਨੂੰ ਲਿਤਾੜਦੇ ਸਨ, ਜੋ ਸੱਚ ਦੀ ਆਵਾਜ਼ ਨੂੰ ਦਬਾਉਂਦੇ ਸਨ। ਝੂਠੇ ਲੋਕ ਸਨ, ਈਰਖਾਲੂ ਸਨ, ਹਰ ਵਕਤ ਸ਼ਰ੍ਹਾਂ 'ਚ ਸੜੇ ਰਹਿਣ ਵਾਲੇ ਅੱਧ ਦਰਜੇ ਦੇ ਨਿੰਦਕ ਭਗਤ ਜੀ ਆਪਣੇ ਜੀਵਨ ਵਿੱਚ ਇੱਕ ਪਾਸੇ ਮੁਗਲਾਂ ਦਾ ਸ਼ਿਕਾਰ ਹੁੰਦੇ ਰਹੇ, ਦੂਸਰੇ ਪਾਸੇ ਉਸ ਵਕਤ ਦੇ ਜਾਤ ਪਾਤ 'ਚ ਗੱਸੇ ਬ੍ਰਾਹਮਣਵਾਦ ਦੇ। ਸੁਖਬੀਰ ਸਾਹਿਬ ਜੀ ਦੀ ਐਸੀ ਰਚਨਾ ਜੋ ਸਾਨੂੰ ਅੱਜ ਵੀ ਐਸਾ ਉਪਦੇਸ਼ ਦਿੰਦੀ ਹੈ, ਅੱਜ ਤੋਂ ਕਈ ਸਦੀਆਂ ਪਹਿਲਾਂ ਵੀ ਅਜਿਹੇ ਮਨੁੱਖਾਂ ਦਾ ਜ਼ਿਕਰ ਜਿਨ੍ਹਾਂ ਨੇ ਕੀਤਾ ਹੈ ਉਹ ਅੱਜ ਵੀ ਸਾਡੇ ਵਿੱਚ ਨੇ। ਆਪ ਜੀ ਦਾ ਸ਼ਬਦ ਐਸੇ ਲੋਕਨ ਸਿਉਂ ਕਿਆ ਕਹੀ, ਉਹ ਕਿਹੜੇ ਲੋਕਾਂ ਦਾ ਜ਼ਿਕਰ ਕਰਦੇ ਨੇ ਜੋ ਜ਼ਿੰਦਗੀ ਭਰ ਹਰੇ ਦਾ ਨਾਮ ਨਹੀਂ ਲੈਂਦੇ, ਪ੍ਰਭੂ ਨੂੰ ਸਿਮਰਦੇ ਨੇ, ਸ਼ੁਕਰਗੁਜ਼ਾਰ ਨੇ, ਜੋ ਈਰਖਾ ਵਿੱਚ ਗ੍ਰਸੇ ਨੇ, ਜੋ ਦੂਸਰੇ ਦੀ ਨਿੰਦਿਆ ਚੁਗਲੀ ਬਕੀਲੀ ਕਰਦੇ ਨੇ, ਤਕੱਬਰੀ ਅਹੰਕਾਰੀ ਨੇ, ਜੋ ਦੂਸਰੇ ਦੇ ਗੁਣਾਂ ਨੂੰ ਵੀ ਅਵਗੁਣਾਂ ਦੇ ਰੂਪ ਵਿੱਚ ਦੇਖਦੇ ਨੇ ਅਤੇ ਆਪਣੇ ਅਵਗੁਣਾਂ ਨੂੰ ਵੀ ਗੁਣ ਕਰਕੇ ਪੇਸ਼ ਕਰਦੇ ਨੇ, ਜੋ ਲੋਕ ਸਦਾ ਇਹ ਸੋਚਦੇ ਨੇ ਕਿ ਉਸਦੀ ਤਰੱਕੀ ਨਾ ਹੋਵੇ ਮੇਰੀ ਹੋ ਜਾਵੇ, ਜੋ ਦੂਸਰੇ ਦੇ ਘਰ ਨੂੰ ਮੰਦਰ ਨੂੰ ਅੱਗ ਲਾ ਕੇ ਤਮਾਸ਼ਾ ਦੇਖਣ ਵਾਲੇ ਨੇ, ਐਸੇ ਲੋਕਾਂ ਦਾ ਜ਼ਿਕਰ ਕਰਦੇ ਨੇ ਜੋ ਆਪ ਕਾਣੇ ਨੇ, ਦੂਸਰਿਆਂ ਵੱਲ ਵੇਖ ਕੇ ਹੱਸਦੇ ਨੇ। ਬਹੁਤ ਹੀ ਭਾਵਪੂਰਤ ਸ਼ਬਦ ਜੋ ਜਗਿਆਸੂ ਦੇ ਜੇਕਰ ਹਿਰਦੇ ਵਿੱਚ ਵਸ ਜਾਵੇ ਤਾਂ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਵੇ। ਆਓ ਆਪਾਂ ਇਹ ਸ਼ਬਦ ਸਾਰੇ ਪੜ੍ਹੀਏ, ਵਿਚਾਰ ਕਰੀਏ। ਜੇਕਰ ਇਸ ਸ਼ਬਦ ਦੇ ਵਿੱਚ ਜੋ ਅਵਗੁਣ ਦਾ ਜ਼ਿਕਰ ਕੀਤਾ ਸਾਡੇ ਵਿੱਚ ਹਨ ਅਸੀਂ ਉਹਨਾਂ ਨੂੰ ਕੱਢਣ ਦਾ ਯਤਨ ਕਰੀਏ।

ਕਹਾਣੀਆਂ ਕਿਤੇ ਵੇਦ ਵਿਚਾਰ।

0: ਪਵਿੱਤਰ ਦੀ ਮਲ ਤਨ ਪਰਤਨ ਸੰਜਿਆ ਨਾਨਕ ਸਹਿ ਗਿਆਨ ਮਿਲਦੀ ਆ ਗਿਆ ਜਮਕਾਲ ਹੁੰਦਾ ਪਹਿਲਾ ਵਾਹਿ ਚੇਲੇ ਦਾ ਚੰਗੋਰ ਪੈਰ ਹਲਾਨ ਫਿਰ ਸਿਰ ਉਡੋ ਰਾਵਾਂ ਛੱਡੇ ਪੈ ਵੇਖੇ ਰੋ ਕਿਸੇ ਘਰ ਜਾਏ ਰੋਟੀਆਂ ਕਰਨ ਕੂਏ ਤਾਲਾ ਪਿਛੜੇ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਾਨ ਗਾਵਾਂ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾ ਕਾ ਕੀ ਅਸਲ ਜਹਾਨ ਸੇਵਕ ਸੇਵਕ ਕਰਮ ਚੜਾਓ ਤਿੰਨੀ ਰਹਿਣ ਜਿਨਾ ਮਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਗਰ ਕਰੀ ਨਗਰੀ ਕਰਮ ਲਗਾਏ ਪਾਰ ਬੋਲੋ ਚੱਖਾ ਚੱਕੀ ਚੱਕ ਥਲ ਮਾਰੋ ਲੈ ਬਹੁਤ ਅਨੰਤ ਲਾਟੂ ਮਾਂ ਰਾਣੀ ਆਣ ਗਾ ਪੰਖੀ ਪਾਉਂਦੀਆਂ ਲੈਣਾ ਸਾਹ
1: ਸੁਹੇ ਚੜ ਪਵਾਈਏ ਜੰਤ ਨਾਲ ਪਾਉਂਦੇ ਨੱਚ ਨੱਚ ਅਸੇ ਚੱਲੇ ਸਿਰੋ ਨਾ ਜਾਈ ਸਦਨਾ ਹੋਵੇ।

जल खाली पूरी लो आकार आकार हो जी आखे से तुम्हें जाने तेरा।

ਜੰਮਿਆ ਹੋਂਚ ਮੂਆ ਹੋਂਚ ਦਿੱਤਾ ਹੋਂਚ ਲਿਆ ਹੋਂਚ ਖੱਟਿਆ ਹੋਂਚ ਗਿਆ ਹੋਂਚ ਸਜਿਆਰ ਕੂੜਿਆਰ ਹੋਂਚ ਪਾਪਨ ਵਿਚਾਰ ਹੋਂਚ ਨਰਕ ਸੁਰਗਤਾਰ ਹੋਂਚ ਚਸਿਆ ਵਿਚ ਰੋਵੈ ਹੋਂਚ ਪਰੀਆ ਵਿਚ ਦੋਵੈ ਹੋਂਚ ਜਾਤੀ ਜਨਸੀ ਕੋਵੈ ਹੋਂਚ ਮੁਰਖਾ ਵਸਿਆਣਾ ਮੋਹ ਹੋਂਚ ਕੀ ਸਾਰ ਨਾ ਜਾਣਾ ਹੋਂਚ ਪਾਇਆ ਹੋਵੇ ਛਾਇਆ ਹੋਵੇ ਕਰਨੇ ਜੰਤੋ ਪਾਇਆ ਹੋ ਮੈਂ ਪੂਜੇ ਤਾਂ ਦਰ ਸੁਜੈ ਗਿਆਨ ਹੋਣਾ ਕੱਖ ਦੂਜੈ

0: ਮਹੱਲਾ ਪਹਿਲਾ ਦੀਪਲਾ ਮੰਡਲਾ ਖੰਡਾ ਬਰਮੰਡਾ ਅੰਡੇ ਜੇ ਰਜੂਪਿਆ ਖਣ ਸਿਧਿਆ ਸੁਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ
1: ਜਨ ਪੈ ਕੇ ਸੰਭਾਲੇ ਸੋਨਾ ਹੈ ਜਿਨ ਕਰ ਤੇ ਕਰਨਾ ਕੀਆ ਚਿੰਤਾ ਵਿਗਣਿਤਾ ਹੈ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਜਿਸ ਜੋ ਹਰੀ ਸਵਸਥ ਸੇ

ਸਰਬੱਤ ਸੰਗਤ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀ ਭਰ ਕੇ ਗੁਰੂ ਕੇ ਕੀਰਤਨ ਦੇ ਨਾਲ ਮਨ ਜੋੜਿਆ ਹੈ। ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਕਾਫ਼ੀ ਅਰਸੇ ਕਾਫ਼ੀ ਦਿਨਾਂ ਤੋਂ ਹਫ਼ਤਿਆਂ ਤੋਂ ਕੀਰਤਨ ਸੁਣ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਦਾਸਾਂ ਨੂੰ ਅਸੀਸਾਂ ਬਖਸ਼ਿਸ਼ ਕੀਤੀਆਂ ਹਨ। ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਾਹਿਬ ਸਕੱਤਰ ਸਾਹਿਬ ਜੋ ਸੇਵਾਦਾਰ ਹਨ ਸੇਵਾ ਕਰਦੇ ਹਨ ਗੁਰੂ ਘਰ ਦੀ ਉਹਨਾਂ ਸਰਬੱਤ ਸੰਗਤਾਂ ਦਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਦਾਸਾਂ ਨੂੰ ਬਹੁਤ ਮਾਣ ਬਖਸ਼ਿਸ਼ ਕੀਤਾ ਹੈ। ਜੋ ਆਸ ਕਰਦੇ ਹਾਂ ਆਪ ਸੰਗਤ ਦੇ ਨਾਲ ਇਸੇ ਤਰ੍ਹਾਂ ਹੀ ਦਾਸਾਂ ਦਾ ਪਿਆਰ ਬਣਿਆ ਰਹੇਗਾ। ਜਦੋਂ ਵੀ ਅਸੀਂ ਕਿਤੇ ਫਿਰ ਆਵਾਂਗੇ ਆਪ ਸੰਗਤ ਦੇ ਦਰਸ਼ਨ ਜ਼ਰੂਰ ਕਰਾਂਗੇ ਅਤੇ ਸਾਸਨ ਦੀ ਪੁੱਲਾਂ ਚੁੱਕਾਂ ਮੁਆਫ ਕੀਰਤਨ ਦੇ ਸਤਿਕਾਰ ਸਰਬੱਤ ਸੰਗਤ ਵੱਲੋਂ ਬੇਅੰਤ ਮਾਇਆ ਭੇਟ ਹੋਈ ਹੈ। ਗੁਰੂ ਸਾਹਿਬ ਖਜ਼ਾਨੇ ਭਰਪੂਰ ਕਰਨ ਕਿਰਤ ਕਮਾਈਆਂ ਸਫਲ ਕਾਲ ਕੰਟਕ ਦੂਰ ਆਪਣੇ ਪਵਿੱਤਰ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨ। ਪਿਆਰ ਸਾਹਿਤ ਪਿਆਰ ਦਾ ਸਬੂਤ ਦਿੰਦੇ ਹੋਏ ਸਰ ਚੁਕਾ ਕੇ ਸਾਰੇ ਫਤਿਹ ਬੁਲਾਓਗੇ। ਵਾਹ

ਉਹਨੂੰ ਦੁਨੀਆਂ ਤੋੜਿਆ ਬੰਧਨਾਂ ਨੂੰ ਪਾਣੀ ਥੋੜਾ ਖਾਇਆ।

जिनका

Sarvam ne sattva dinte jasa

ਸਮਾਂ ਬੇਟੇ ਬਾਬਾ ਦਾ ਨਾਮ ਕਾ

Thank you.

ਚੇਲਾ ਕੜੀਆਂ ਸਭੇ ਗੋਪੀਆਂ ਪੈਰ ਕਨ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੂਸੇ ਗਿਆਨ ਵਿਹੋਣੀ ਖਾਏ ਗਿਆ ਜਮਕਾਲ ਮਹਿਲਾ ਪਹਿਲਾ

ਡੱਟਾ ਤੇਰਾ ਇਹ ਨਹੀਂ। ਪਿਆਰੇ ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਜੀ, ਸਾਡੇ ਜੀਵਨ ਦੇ ਵਿੱਚ ਜੋ ਸੋਝੀ ਵਿਚਾਰ ਔਰ ਮਤ ਅਗਿਆਨਤਾ ਦੇ ਕਾਰਨ ਦੁਨਿਆਵੀ ਮੋਹ ਮਮਤਾ ਦੇ ਕਾਰਨ ਅਤਿਅੰਤ ਤ੍ਰਿਸ਼ਨਾਵਾਂ ਦੇ ਕਾਰਨ ਜੋ ਅਸਲ ਸੋਝੀ ਹੋਣੀ ਚਾਹੀਦੀ ਹੈ ਇਨਸਾਨ ਨੂੰ, ਉਹ ਨਹੀਂ ਹੈ। ਅਤੇ ਗੁਰੂ ਬਾਬਾ ਜੀ ਆਪਣੇ ਸ਼ਬਦਾਂ ਦੇ ਰਾਹੀਂ ਆਪਣੇ ਇਹਨਾਂ ਪਵਿੱਤਰ ਵਚਨਾਂ ਦੇ ਰਾਹੀਂ ਸਾਨੂੰ ਉਹ ਮਤ ਬਖਸ਼ਦੇ ਹਨ ਜਿਸ ਮਤ ਨੂੰ ਗੁਰੂ ਮਤ ਆਖਿਆ ਜਾਂਦਾ, ਗੁਰੂ ਦੀ ਮਤ, ਜੋ ਕਿ ਜੀਵ ਦੇ ਜੀਵਨ ਚ ਆਏ ਤੋਂ ਬਿਨਾਂ ਕਿੰਨੀ ਦੇਰ ਤੱਕ ਜੀਵ ਦੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਗੁਰੂ ਦੀ ਮਤ ਨਾ ਆ ਜਾਏ, ਉਤਨੀ ਦੇਰ ਤੱਕ ਉਹ ਅੰਧੇਰੇ ਦੇ ਵਿੱਚ ਹੀ ਰਹਿੰਦਾ, ਅੰਧਕਾਰ ਦੇ ਵਿੱਚ ਹੀ ਰਹਿੰਦਾ। ਕੱਲ੍ਹ ਦੇ ਕੀਰਤਨ ਦੇ ਵਿੱਚ ਅਸੀਂ ਇਹੀ ਵਿਚਾਰਿਆ ਸੀ, ਮਤ ਜੋ ਸਧਾਰਨ ਤੌਰ 'ਤੇ ਸਾਨੂੰ ਮਿਲੀ ਹੈ, ਉਸ ਮਤ ਦੇ ਵਿੱਚ ਅਜਿਹੀ ਸਿੱਖਿਆ ਸ਼ਾਮਿਲ ਨਹੀਂ ਜੋ ਕਿ ਸਾਡੇ ਜੀਵਨ ਨੂੰ ਸਫਲ ਕਰ ਸਕੇ, ਸਾਡੇ ਜੀਵਨ ਨੂੰ ਇਸ ਦੀ ਮੰਜ਼ਿਲ ਤੱਕ ਪਹੁੰਚਾ ਸਕੇ ਅਤੇ ਮਨੁੱਖਾ ਜਨਮ ਅਸੀਂ ਸਫਲਾ ਕਰ ਸਕੀਏ। ਗੁਰੂ ਬਾਬਾ ਜੀ ਦੀ ਬਾਣੀ ਅਸੀਂ ਸਾਰੇ ਪੜ੍ਹਦੇ ਹਾਂ ਅਤੇ ਗੁਰੂ ਬਾਬਾ ਜੀ ਦੀ ਬਾਣੀ ਦੇ ਵਿੱਚ ਇੱਕ ਗੱਲ ਬਿਲਕੁਲ ਸਪਸ਼ਟ ਹੈ ਕਿ ਸਾਡੇ ਇਸ ਹਿਊਮਨ ਫੋਰਮ ਦੇ ਵਿੱਚ ਆਉਣ ਦਾ ਕੋਈ ਬਹੁਤ ਹੀ ਖਾਸ ਪਰਪਸ ਹੈ, ਐਵੇਂ ਨਹੀਂ ਅਸੀਂ ਆਏ। ਹਿਊਮਨ ਫੋਰਮ ਦੇ ਵਿੱਚ ਆਉਣ ਦਾ ਬਹੁਤ ਵੱਡਾ ਰੀਜ਼ਨ ਹੈ, ਇੱਕ ਖਾਸ ਮਕਸਦ ਹੈ ਜਿਸਨੂੰ ਅਸੀਂ ਪੂਰਾ ਕਰਨਾ ਹੈ। ਇਹ ਸਿੱਖਿਆ, ਇਹ ਤਾਲੀਮ ਅਸੀਂ ਬੜੇ ਕੈਜੂਅਲ ਮਾਈਂਡ ਦੇ ਨਾਲ ਸੁਣਦੇ ਹਾਂ, ਪਰ ਇਸ ਨੂੰ ਅਸੀਂ ਬਹੁਤਾ ਜ਼ਿਆਦਾ ਸੀਰੀਅਸ ਨਹੀਂ ਲੈਂਦੇ। ਪਰ ਮਹਾਰਾਜ ਜੀ ਦੀ ਬਾਣੀ ਇਸ ਨੂੰ ਬਹੁਤ ਸੀਰੀਅਸਲੀ ਲੈਂਦੀ। ਮਹਾਰਾਜ ਦੀ ਬਾਣੀ ਆਖਦੀ ਹੈ, ਤੁਸੀਂ ਸਿਰਫ ਇੱਕ ਹੀ ਕੰਮ ਕਰਨ ਦੇ ਵਾਸਤੇ ਆਏ, ਤੁਹਾਡਾ ਇਸ ਹਿਊਮਨ ਫੋਰਮ ਦੇ ਵਿੱਚ ਆਉਣ ਦਾ ਬਹੁਤ ਇੱਕ ਭਾਰੀ ਮਕਸਦ ਹੈ। ਉਹ ਕੀ ਹੈ? ਗੁਰੂ ਬਾਬਾ ਜੀ ਆਖਦੇ ਹਨ ਆਪਣੀ ਪਵਿੱਤਰ ਬਾਣੀ ਦੇ ਵਿੱਚ,

ਸ਼ਬਦ ਆਇਆ ਨਾ ਨਿੱਜ ਘਰ, ਕਹਿੰਦੇ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਉੱਥੇ ਜਾ ਕੇ ਸੁਖ ਔਰ ਸਹਿਜ ਜ਼ਿੰਦਗੀ ਦੀ ਤਮਾਮ ਐਫਰਟ ਉੱਥੇ ਜਾ ਕੇ ਖਤਮ ਹੋਣੀ ਹੈ ਅਤੇ ਸੁਖ ਮਿਲਣਾ ਹੈ। ਨਿੱਜ ਘਰ ਚ ਪਹੁੰਚਣ ਤੋਂ ਪਹਿਲੇ ਕਿਵੇਂ ਸੁਖ ਮਿਲ ਜਾਏਗਾ? ਜਦੋਂ ਅਸੀਂ ਆਪਣੇ ਘਰ ਚ ਪਹੁੰਚਦੇ ਹਾਂ ਨਾ ਤੇ ਕਿਤਨੇ ਆਨੰਦ ਨਾਲ ਕਹਿੰਦੇ ਹਾਂ ਹੋਮ ਸਵੀਟ ਹੋਮ ਕਹਿੰਦੇ ਹਾਂ ਨਾ, ਹੋਮ ਸਵੀਟ ਹੋਮ ਤੋਂ ਪਹਿਲਾਂ ਚਾਹੇ ਸਾਨੂੰ ਕੋਈ ਕਿਤਨੇ ਵੀ ਲਗਜ਼ਰੀਅਸ ਘਰ ਚ ਕਿਉਂ ਨਾ ਠਹਿਰਾ ਛੱਡੇ, ਪਰ ਉਹ ਸਾਡਾ ਆਪਣਾ ਨਿੱਜ ਘਰ ਨਹੀਂ ਹੁੰਦਾ। ਆਪਣੇ ਨਿੱਜ ਘਰ ਦੇ ਵਿੱਚ ਹੀ ਜਾ ਕੇ ਅਸੀਂ ਆਖਦੇ ਹਾਂ ਹੋਮ ਸਵੀਟ ਹੋਮ, ਜਿਸ ਤਰ੍ਹਾਂ ਅਸੀਂ ਰਿਲੈਕਸ ਹੋ ਜਾਂਦੇ ਹਾਂ, ਰਿਲੀਵ ਹੋ ਜਾਂਦੇ। ਪਰ ਮਹਾਰਾਜ ਜੀ ਕਹਿੰਦੇ ਹਨ ਜਿਸ ਨੂੰ ਹੋਮ ਸਵੀਟ ਹੋਮ ਆਖਦੇ ਹੋ ਇਹ ਵੀ ਤੁਹਾਡਾ ਨਿੱਜ ਘਰ ਨਹੀਂ ਹੈ, ਕਿਉਂਕਿ ਇਸ ਘਰ ਦੇ ਵਿੱਚੋਂ ਵੀ ਇੱਕ ਦਿਨ ਨਿਕਾਲੇ ਜਾਓਗੇ, ਇਸ ਘਰ ਚੋਂ ਵੀ ਇੱਕ ਦਿਨ ਨਿਕਾਲੇ ਜਾਓਗੇ। ਜੋ ਘਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ, ਜਿਹੜਾ ਘਰ ਇੱਕ ਦਿਨ ਛੱਡ ਦੇਣਾ ਹੈ, ਗਵਾ ਦੇਣਾ ਹੈ, ਹੱਥੋਂ ਨਿਕਲ ਜਾਣਾ ਹੈ, ਘਰਦਿਆਂ ਨੇ ਹੀ ਚੱਕ ਕੇ ਬਾਹਰ ਨਿਕਾਲ ਦੇਣਾ ਹੈ, ਕਹਿੰਦੇ ਉਸ ਘਰ ਨੂੰ ਕਰ ਮੰਨੀ ਬੈਠੇ ਹੋ। ਇਹਨਾਂ ਵਿਚਾਰਾਂ ਦੇ ਨਾਲ ਸਾਡੇ ਜੀਵਨ ਦੇ ਵਿੱਚ ਪਰਮਾਰਥ ਦੀ ਰੁਚੀ ਪੈਦਾ ਕੀਤੀ ਜਾਂਦੀ ਹੈ, ਵੈਰਾਗ ਪੈਦਾ ਕੀਤਾ ਜਾਂਦਾ ਹੈ ਇਹਨਾਂ ਵਿਚਾਰਾਂ ਦੇ ਨਾਲ। ਗੁਰੂ ਮਹਾਰਾਜ ਜੀ ਆਖਦੇ ਹਨ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੋਰ ਨਾ ਹੋਏ ਕੋ ਫਿਰ। ਜਦੋਂ ਕਹਿੰਦੇ ਹਨ ਫਿਰ ਤੁਸੀਂ ਨਿੱਜ ਘਰ ਦੇ ਵਿੱਚ ਪਹੁੰਚ ਜਾਓਗੇ, ਉਦੋਂ ਫਿਰ ਤੁਹਾਨੂੰ ਉੱਥੋਂ ਨਿਕਾਲਿਆ ਨਹੀਂ ਜਾਏਗਾ, ਬਾਹਰ ਬਾਰ ਬਾਰ ਬਾਰ ਤੁਹਾਨੂੰ ਫੇਰਾ ਨਹੀਂ ਪਏਗਾ, ਤੁਸੀਂ ਅਟਰਨਿਟੀ ਤੱਕ ਹਮੇਸ਼ਾ ਦੇ ਵਾਸਤੇ ਅਮਰ ਹੋ ਜਾਓਗੇ ਤੇ ਅਮਰ ਹੋ ਕੇ ਉਸ ਆਪਣੇ ਨਿੱਜ ਘਰ ਦੇ ਵਿੱਚ ਨਿਵਾਸ ਕਰੋਗੇ। ਸੋ ਪੁਆਇੰਟ ਮੈਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਹਾਂ ਨਿੱਜ ਘਰ ਦਾ। ਆਪ ਜੀ ਇਸ ਤਰ੍ਹਾਂ ਕੀਰਤਨ ਚ ਮੈਨੂੰ ਵੀ ਤਕਲੀਫ ਹੁੰਦੀ ਹੈ ਔਰ ਆਪ ਨੂੰ ਵੀ, ਕਿਉਂਕਿ ਇਹ ਵਿਚਾਰਾਂ ਬਹੁਤ ਡੂੰਘੀਆਂ ਅਤੇ ਸੂਖਸ਼ਮ ਹਨ। ਆਪ ਕਿਰਪਾ ਕਰਕੇ ਜੋ ਸਿਚੁਏਸ਼ਨ ਨੂੰ ਜਿਸ ਤਰ੍ਹਾਂ ਡੀਲ ਕਰਨਾ ਚਾਹੀਦਾ ਹੈ ਆਪ ਸਮਝਦਾਰ ਹੋ, ਮੈਂ ਜ਼ਿਆਦਾ ਆਪਦਾ ਠੀਕ ਨਹੀਂ ਲੱਗਦਾ, ਤਾਂ ਕਿ ਕੀਰਤਨ ਜੋ ਹੈ ਉਹ ਮੈਂ ਬੜੇ ਫੋਕਸ ਮਾਇੰਡ ਦੇ ਨਾਲ ਕਰ ਸਕਾਂ, ਉਸਦਾ ਇੰਤਜ਼ਾਮ ਕਰੋ।

ਜਦੋਂ ਅਸੀਂ ਆਪਣੇ ਅੰਦਰ ਅਤੇ ਆਪਣੇ ਬਾਹਰ ਹਰ ਥਾਂ ਤੇ ਜਿਸ ਦੀ ਐਗਜ਼ਿਸਟੈਂਸ ਹੈ, ਜਿਸ ਦੀ ਹੋਂਦ ਹੈ, ਜੋ ਕਾਇਮ ਹੈ, ਆਤਮ ਰਾਮ ਆਤਮਾ, ਜਦੋਂ ਕਹਿੰਦੇ ਸੀ ਆਤਮਾ ਨੂੰ ਪਹਿਚਾਣ ਲਿਆ ਗੁਰੂ ਦੀ ਮੱਤ ਦੇ ਦੁਆਰਾ, ਗੁਰੂ ਦੀ ਸਿੱਖਿਆ ਦੇ ਦੁਆਰਾ ਆਤਮਾ ਨੂੰ ਪਹਿਚਾਣ ਲਿਆ, ਆਤਮਾ ਨੂੰ ਸਮਝ ਗਏ, ਸੁਰਤੀ ਦਾ ਆਤਮਾ ਦੇ ਵਿੱਚ ਨਿਵਾਸ ਹੋ ਗਿਆ, ਸੁਰਤੀ ਸਰੀਰ ਤੋਂ ਵੀ ਅਗਾਂਹ ਲੰਘ ਗਈ, ਮਨ ਤੋਂ ਵੀ ਅਗਾਂਹ ਲੰਘ ਗਈ, ਗਿਆਨ ਤੋਂ ਵੀ ਅਗਾਂਹ ਲੰਘ ਗਈ, ਜਦੋਂ ਸੁਰਤੀ ਜਾ ਕੇ ਆਤਮ ਤੀਰਥ ਦੇ ਉੱਤੇ ਨਿਵਾਸ ਕਰ ਗਈ, ਉਦੋਂ ਕਹਿੰਦੇ ਨਿੱਜ ਘਰ ਦੀ ਪ੍ਰਾਪਤੀ ਹੋ ਜਾਂਦੀ। ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿੱਜ ਘਰ ਵਾਸ। ਜਦੋਂ ਆਤਮ ਰਾਮ ਦੀ ਪਹਿਚਾਣ ਹੋ ਜਾਏ, ਆਤਮਾ ਦੀ ਪਹਿਚਾਣ ਹੋ ਜਾਏ, ਉਦੋਂ ਕਹਿੰਦੇ ਇਨਸਾਨ ਦਾ ਜਿਹੜਾ ਨਿਵਾਸ ਹੈ ਨਾ, ਉਹ ਆਪਣੇ ਨਿੱਜ ਘਰ ਦੇ ਵਿੱਚ ਹੋ ਜਾਂਦਾ ਹੈ। ਉਦੋਂ ਉਹ ਸਰੀਰ ਚ ਹੀ ਨਹੀਂ ਰਹਿੰਦਾ, ਮਨ ਚ ਹੀ ਨਹੀਂ ਰਹਿੰਦਾ, ਉਦੋਂ ਉਹ ਆਤਮਾ ਦੇ ਵਿੱਚ ਰਹਿੰਦਾ ਹੈ। ਹੁਣ ਅਸੀਂ ਸਰੀਰ ਚ ਰਹਿੰਦੇ ਹਾਂ, ਸਰੀਰ ਚ ਰਹਿੰਦੇ ਹਾਂ, ਆਓ ਤਾਂ ਭਲਾ ਗੁਰੂ ਮਹਾਰਾਜ ਨੂੰ ਪੁੱਛੀਏ, ਮਹਾਰਾਜ ਜੀ ਸਾਨੂੰ ਆਪ ਜੀ ਇਹ ਆਖਦੇ ਹੋ ਕਿ ਡੱਡਾ ਡੇਰਾ ਇਹ ਨਹੀਂ, ਇਹ ਡੇਰਾ ਨਹੀਂ ਹੈ, ਇਹ ਘਰ ਨਹੀਂ ਹੈ, ਆਪ ਜੀ ਦਾ ਘਰ ਕਿੱਥੇ ਹੈ? ਉਸੇ ਦਾ ਹੀ ਐਡਰੈਸ ਦੇ ਦਿਓ, ਆਪ ਜੀ ਆਪਣੇ ਘਰ ਦਾ ਐਡਰੈਸ ਦਿਓ, ਆਪ ਜੀ ਆਪਣੇ ਘਰ ਦੇ ਮੁਤਲਕ ਦੱਸੋ ਵੀ ਤੁਹਾਡਾ ਘਰ ਕਿੱਥੇ ਹੈ। ਹੁਣ ਗੁਰਬਾਣੀ ਦੇ ਵਿੱਚੋਂ ਸੁਣਨਾ ਕਿ ਮਹਾਰਾਜ ਜੀ ਨੇ ਕਿਤੇ ਨੀ ਆਖਿਆ ਕਿ ਮੇਰਾ ਘਰ ਫਲਾਨੇ ਜ਼ਿਲ੍ਹੇ ਚ ਹੈ, ਫਲਾਨੇ ਡਿਸਟ੍ਰਿਕਟ ਦੇ ਵਿੱਚ ਹੈ, ਫਲਾਨੇ ਪਿੰਡ ਦੇ ਵਿੱਚ ਹੈ। ਉਹ ਆਪਣਾ ਘਰ ਹੁਣ ਦੱਸਦੇ ਹਨ ਕਿ ਸਾਡਾ ਘਰ ਕਿੱਥੇ ਹੈ। ਕਹਿੰਦੇ ਹਨ

ਸਮਝਾਉਂਦੇ ਹਨ ਸਾਨੂੰ ਕਿ ਡੱਡਾ ਡੇਰਾ ਇਹ ਨਹੀਂ, ਇੱਥੇ ਤੁਹਾਡਾ ਡੇਰਾ ਨਹੀਂ ਹੈ, ਜੋ ਵੀ ਤੁਸੀਂ ਹੋ ਉਸਨੇ ਬਦਲ ਜਾਣਾ ਹੈ, ਉਸਨੇ ਬਦਲ ਜਾਣਾ ਹੈ, ਜਿਸ ਵੀ ਸਿਚੁਏਸ਼ਨ ਦੇ ਵਿੱਚ ਹੋ ਉਸਨੇ ਬਦਲ ਜਾਣਾ ਹੈ, ਜਿਸ ਵੀ ਹਾਲਾਤ ਦੇ ਵਿੱਚ ਹੋ ਉਸਨੇ ਬਦਲ ਜਾਣਾ ਹੈ। ਕੋਈ ਵੀ ਚੀਜ਼ ਜੋ ਇੱਥੇ ਹੈ ਉਹ ਪਰਮਾਨੈਂਟ ਨਹੀਂ ਹੈ, ਇਹ ਡੇਰਾ ਨਹੀਂ। ਜਿਸ ਘਰ ਨੂੰ ਘਰ ਸਮਝਦੇ ਹੋ ਇਹ ਵੀ ਤੁਹਾਡਾ ਡੇਰਾ ਨਹੀਂ ਹੈ, ਔਰ ਇਹ ਵੀ ਪਤਾ ਨਹੀਂ ਕਿਸ ਦਿਨ ਉਸ ਘਰ ਦੇ ਵਿੱਚ ਤੁਹਾਡਾ ਜੋ ਦਿਨ ਹੈ ਉਹ ਆਖੀਰਲਾ ਦਿਨ ਹੈ, ਇਹ ਤੁਹਾਡਾ ਡੇਰਾ ਨਹੀਂ ਹੈ। ਡੱਡਾ ਡੇਰਾ ਇਹ ਨਹੀਂ, ਜਹਿਨ ਡੇਰਾ ਤਹਿ ਜਾਨ। ਕਹਿੰਦੇ ਜਿੱਥੇ ਤੁਹਾਡਾ ਅਸਲ ਡੇਰਾ ਹੈ, ਸਮਝਦਾਰੀ ਇਸ ਗੱਲ ਚ ਹੈ ਕਿ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੋ, ਟਾਈਮ ਨਾ ਜ਼ਿਆਦਾ ਆਪਣਾ ਜੋ ਹੈ ਉਹ ਵੇਸਟ ਕਰੋ, ਆਪਣਾ ਟਾਈਮ ਨਾ ਜ਼ਾਇਆ ਕਰੋ, ਆਪਣੇ ਅਸਲ ਘਰ ਨੂੰ ਲੱਭਣ ਦੀ ਕੋਸ਼ਿਸ਼ ਕਰੋ। ਜਹਿਨ ਡੇਰਾ ਤਹਿ ਜਾਨ। ਫਿਰ ਕਹਿੰਦੇ ਹਨ ਕਿ ਉਸ ਡੇਰੇ ਦਾ ਉਸ ਘਰ ਦਾ ਪਤਾ ਕਿਵੇਂ ਚੱਲੇ? ਕਹਿੰਦੇ ਨੇ ਉਹ ਡੇਰਾ ਕਾ ਸੰਜਮੋ, ਉਸ ਡੇਰੇ ਤੱਕ ਪਹੁੰਚਣ ਦਾ ਜਿਹੜਾ ਸੰਜਮ ਦਾ ਭਾਵ ਵਿਧੀ ਹੈ, ਗੁਰ ਕੇ ਸ਼ਬਦ ਪਛਾਣ, ਗੁਰੂ ਦੇ ਸ਼ਬਦ ਦੇ ਰਾਹੀਂ ਉਸਦੀ ਪਛਾਣ ਆਣੀ ਹੈ ਜਦੋਂ ਸ਼ਬਦਾਂ ਦੀ ਅਸੀਂ ਵਿਚਾਰ ਕਰਾਂਗੇ। ਫਿਰ ਕਹਿੰਦੇ ਹਨ ਆ ਡੇਰਾ ਕੋ ਸ਼ਰਮ ਕਰ ਘਾਲੇ, ਆ ਜਿਹੜੇ ਇੱਥੇ ਦੇ ਡੇਰੇ ਹਨ ਸਾਡੇ ਜੋ ਘਰ ਹਨ, ਇਹਨਾਂ ਦੇ ਵਾਸਤੇ ਅਸੀਂ ਇਤਨੀ ਮਿਹਨਤ ਕਰਦੇ ਹਾਂ, ਇਤਨੀ ਸ਼ਰਮ ਦਾ ਭਾਵ ਹੁੰਦਾ ਹੈ ਮਿਹਨਤ, ਇਤਨੀ ਮਿਹਨਤ ਮੁਸ਼ਕਤ ਕਰਦੇ ਹਾਂ, ਜਾਂਕਾ ਤਸੂ ਨਹੀਂ ਸੰਗ ਚਾਲੇ, ਜਿਸ ਦਾ ਕੱਖ ਵੀ ਨਾਲ ਨਹੀਂ ਜਾਣਾ। ਆ ਡੇਰਾ ਕੋ ਸ਼ਰਮ ਕਰ ਘਾਲੇ, ਜਾਂਕਾ ਤਸੂ ਨਹੀਂ ਸੰਗ ਚਾਲੇ। ਕਹਿੰਦੇ ਉਹ ਡੇਰਾ ਕੀ ਸੋ ਮਿਤ ਜਾਣੇ, ਉਸ ਅਸਲ ਪਰਮਾਨੈਂਟ ਡੇਰੇ ਦੀ ਜੋ ਮਿਤੀ ਭਾਵ, ਉਸ ਦੀ ਜੋ ਇਨਫੋਰਮੇਸ਼ਨ ਹੈ, ਉਸ ਦਾ ਗਿਆਨ ਜੋ ਹੈ, ਉਸਦੀ ਪ੍ਰਾਪਤੀ ਹੈ, ਉਹ ਉਸਨੂੰ ਹੁੰਦੀ ਹੈ ਜਾਂ ਕੋ ਦ੍ਰਿਸ਼ਟ ਪੂਰਨ ਭਗਵਾਨ ਨੇ, ਜਿਸ ਉੱਤੇ ਭਗਵਾਨ ਦੀ ਅਕਾਲ ਪੁਰਖ ਵਾਹਿਗੁਰੂ ਦੀ ਪੂਰਨ ਦ੍ਰਿਸ਼ਟੀ ਹੋਵੇ, ਉਹ ਭਾਗਾਂ ਵਾਲਾ ਹੁੰਦਾ ਹੈ, ਉਸ ਡੇਰੇ ਨੂੰ ਲੱਭਦਾ ਹੈ, ਬਾਕੀ ਇਹਨਾਂ ਹੀ ਡੇਰਿਆਂ ਦੇ ਵਿੱਚ ਖਚਤ ਹੋ ਕੇ ਰਹਿ ਜਾਂਦੇ ਹਨ, ਸੋਚਦੇ ਨਹੀਂ ਹਨ। ਅਖੀਰ ਚ ਆਖਦੇ ਹਨ ਡੇਰਾ ਨਿਹਚਲ ਸਾਧ ਸੰਗ ਪਾਇਆ, ਸਾਧੂਆਂ ਦੀ ਸੰਗਤ ਦੇ ਵਿੱਚ ਕਹਿੰਦੇ ਉਹ ਜਿਹੜਾ ਨਿਹਚਲ ਡੇਰਾ ਹੈ ਉਹ ਪਾਇਆ ਜਾਂਦਾ ਹੈ। ਇੱਕ ਦਫਾ ਉਸ ਡੇਰੇ ਨੂੰ, ਉਸ ਨਿੱਜ ਘਰ ਨੂੰ ਇਨਸਾਨ ਪ੍ਰਾਪਤ ਕਰ ਲੈ, ਨਾਨਕ ਤੇ ਜਨ ਨੈਣ ਡੋ ਲਾਇਆ, ਉਹ ਜਨ ਉਹ ਇਨਸਾਨ ਕਦੇ ਵੀ ਫਿਰ ਮੁੜ ਕੇ ਡੋਲਦਾ ਨਹੀਂ ਹੈ, ਕਿਉਂਕਿ ਜਿਸਨੂੰ ਆਪਣਾ ਘਰ ਪ੍ਰਾਪਤ ਹੋ ਗਿਆ ਉਸਨੇ ਫਿਰ ਕੀ ਡੋਲਣਾ ਹੋਇਆ। ਤੋ ਅੱਜ ਦੇ ਕੀਰਤਨ ਦੇ ਵਿੱਚੋਂ ਜੋ ਸਿੱਖਿਆ, ਜੋ ਗੁਰਮਤ ਸਾਨੂੰ ਪ੍ਰਾਪਤ ਹੋ ਰਹੀ ਹੈ, ਉਹ ਸਾਨੂੰ ਇਹ ਅਵੇਕਨਿੰਗ ਦੇ ਰਹੀ ਹੈ, ਇਹ ਜਾਗ ਲਿਆ ਰਹੀ ਹੈ ਸਾਡੇ ਅੰਦਰ, ਸਾਨੂੰ ਜਗਾ ਰਹੀ ਹੈ ਕਿ ਅਗਰ ਇਹਨਾਂ ਹੀ ਘਰਾਂ ਨੂੰ ਆਪਣਾ ਘਰ ਬਣਾ ਕੇ ਬੈਠੇ ਹੋ ਤੇ ਇਹ ਤੇ ਰਾਹ ਦੇ ਵਿੱਚ ਹੀ ਜਿਸ ਤਰ੍ਹਾਂ ਕੋਈ ਰੁਕ ਗਿਆ ਹੋਵੇ ਉਹ ਹਾਲ ਹੈ, ਇਹ ਮੰਜ਼ਿਲ ਨਹੀਂ ਹੈ, ਇਹ ਤੇ ਰਸਤੇ ਦੇ ਵਿੱਚ ਹੀ ਇੱਕ ਛੋਟਾ ਜਿਹਾ ਪੜਾਅ ਹੈ ਚੰਦ ਇੱਕ ਦਿਨਾਂ ਦਾ। ਨਾਨਕ ਦੁਨੀਆ ਚਾਰ ਦਿਹਾੜੇ, ਬਸ ਇਤਨਾ ਕੀ ਹੈ ਇਸ ਦਾ ਅਸਥਾਨ, ਨਾਨਕ ਦੁਨੀਆ ਚਾਰ ਦਿਹਾੜੇ, ਸੁਖ ਕੀਤੇ ਦੁੱਖ ਹੋਈ। ਇਹਨਾਂ ਚਾਰ ਕੁ ਦਿਨਾਂ ਦੇ ਵਾਸਤੇ ਜਿਤਨੇ ਜ਼ਿਆਦਾ ਸੁਖ ਢੂੰਡੋਗੇ ਉਤਨੇ ਜ਼ਿਆਦਾ ਦੁਖੀ ਹੋਵੋਗੇ, ਉਤਨੇ ਜ਼ਿਆਦਾ ਪਰੇਸ਼ਾਨ ਹੋਵੋਗੇ। ਤੋ ਇੱਕ ਦਫਾ ਆਓ ਇਸ ਵਿਚਾਰ ਨੂੰ ਆਪਣੇ ਅੰਦਰ ਲੈ ਕੇ ਜਾਣਾ ਹੈ ਨਾਲ, ਕਿ ਅਸਾਂ ਕੋਈ ਆਪਣਾ ਨਿੱਜ ਘਰ ਹਾਲੇ ਹੋਰ ਹੈ ਜੋ ਲੱਭਣਾ ਹੈ, ਜਿੱਥੇ ਜਾ ਕੇ ਇਹ ਸਾਡੀ ਰੂਹ ਨੇ ਨਿਵਾਸ ਕਰਨਾ ਹੈ, ਇਸ ਵਿਚਾਰ ਨੂੰ ਨਾਲ ਲੈ ਕੇ ਜਾਣਾ। ਪ੍ਰੇਮ ਨਾਲ ਇੱਕ ਦਫਾ ਇਸ ਪੰਕਤੀ ਨੂੰ ਗਾਓ, ਫਿਰ ਅੱਗੇ ਚੱਲਦੇ ਹਾਂ।

ਹੁਣ ਅਸੀਂ ਇਸ ਨੂੰ ਆਪਣਾ ਡੇਰਾ ਕਿਉਂ ਬਣਾ ਲਿਆ ਹੈ, ਕਾਰਨ ਕੀ ਹੈ? ਹਾਲਾਂਕਿ ਇਹ ਮੰਜ਼ਿਲ ਨਹੀਂ ਹੈ, ਇਹ ਅਖੀਰ ਨਹੀਂ ਹੈ, ਇਹ ਸਾਡੀ ਡੈਸਟੀਨੇਸ਼ਨ ਨਹੀਂ ਹੈ, ਪਰ ਫਿਰ ਵੀ ਅਸੀਂ ਇਸੇ ਨੂੰ ਡੇਰਾ ਕਿਉਂ ਬਣਾ ਕੇ ਬੈਠ ਗਏ ਹਾਂ ਤੇ ਸਾਰੀ ਦੀ ਸਾਰੀ ਐਫਰਟ ਐਂਡ ਐਨਰਜੀ ਟਾਈਮ ਇਸੇ ਹੀ ਡੇਰੇ ਤੇ ਕਿਉਂ ਲਗਾਈ ਜਾਂਦੇ ਹਾਂ, ਉਹਦਾ ਰੀਜ਼ਨ ਕੀ ਹੈ? ਸਾਨੂੰ ਰੀਜ਼ਨ ਲੱਭਣਾ ਪਏਗਾ ਕਿ ਕਿਉਂ ਅਸੀਂ ਇਤਨੇ ਜ਼ਿਆਦਾ ਫੋਕਸਡ ਹਾਂ ਇਸੇ ਡੇਰੇ ਉੱਤੇ ਜਿਸ ਨੂੰ ਮਹਾਰਾਜ ਜੀ ਕਹਿੰਦੇ ਹਨ ਕਿ ਇਹ ਡੇਰਾ ਹੈ ਹੀ ਨਹੀਂ, ਕਿਸੇ ਦਿਨ ਵੀ ਤੁਹਾਨੂੰ ਇਹ ਛੋੜਨਾ ਪਏਗਾ। ਗੁਰੂ ਮਹਾਰਾਜ ਜੀ ਦਾ ਵਚਨ ਝੂਠੇ ਹੋ ਨਹੀਂ ਸਕਦਾ, ਉਹ ਕਹਿੰਦੇ ਹਨ ਇਹ ਡੇਰਾ ਬਿਲਕੁਲ ਨਹੀਂ ਹੈ। ਜੋ ਕਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ, ਦੇਰ ਹੈਜ਼ ਟੂ ਬੀ ਸਮ ਰੀਜ਼ਨ ਬਿਹਾਈਂਡ ਇਟ, ਕਿ ਜਿਹੜਾ ਘਰ ਅਖੀਰ ਛੱਡ ਹੀ ਦੇਣਾ ਹੈ ਉਸ ਦੇ ਨਾਲ ਮਾਇੰਡ ਇਤਨਾ ਅਟੈਚਡ ਹੈ, ਉਸੇ ਉੱਤੇ ਹੀ ਸਾਰਾ ਫੋਕਸ ਹੈ, ਉਹ ਕਿਉਂ ਹੈ? ਉਸਦੇ ਦੋ ਕਾਰਨ ਹਨ, ਉਹ ਦੋ ਕਾਰਨ ਆਪ ਜੀ ਦੇ ਸਾਹਮਣੇ ਮੈਂ ਰੱਖਦਾ ਹਾਂ। ਨੰਬਰ ਇੱਕ ਕਾਰਨ ਇਹ ਹੈ ਕਿ ਜੀਵਨ ਦੇ ਵਿੱਚ ਜਦੋਂ ਇਨਸਾਨ ਨੂੰ ਮੌਤ ਭੁੱਲ ਜਾਏ ਫਿਰ ਉਹ ਸੋਚਦਾ ਹੈ ਕਿ ਮੈਂ ਹਮੇਸ਼ਾ ਹੀ ਇੱਥੇ ਰਹਿਣਾ ਹੈ। ਮਰਨਾ ਜਦੋਂ ਭੁੱਲ ਜਾਏ ਫਿਰ ਉਸਨੂੰ ਇਹ ਡਰ ਹਟ ਜਾਂਦਾ ਹੈ ਕਿ ਇੱਥੋਂ ਮੈਂ ਕਦੇ ਜਾਣਾ ਵੀ ਹੈ। ਜਿਸ ਨੂੰ ਯਾਦ ਰਹੇ ਮੌਤ, ਉਸਨੂੰ ਹਮੇਸ਼ਾ ਇਹ ਪਤਾ ਹੁੰਦਾ ਹੈ ਕਿ ਕਿਸੇ ਵੀ ਪਲ ਇੱਥੋਂ ਮੈਂ ਜਾ ਸਕਦਾ ਹਾਂ, ਫਿਰ ਮੈਂ ਅਗਾਂਹ ਕਿੱਥੇ ਜਾਵਾਂਗਾ, ਉਸਨੂੰ ਅਗਾਂਹ ਦਾ ਕੰਸਰਨ ਹੁੰਦਾ ਹੈ, ਇੱਥੇ ਦਾ ਨਹੀਂ। ਨੰਬਰ ਇੱਕ ਸਾਡੇ ਜੀਵਨ ਦੇ ਵਿੱਚ ਜੋ ਲੈਕ ਆਈ ਹੈ ਉਹ ਇਹ ਹੈ ਕਿ ਸਾਨੂੰ ਮਰਨਾ ਭੁੱਲ ਗਿਆ ਹੈ। ਹਾਂ, ਜਦੋਂ ਮਰਨਾ ਆਏਗਾ ਮਰ ਜਾਵਾਂਗੇ, ਉਹਦੀ ਚਿੰਤਾ ਕਰਨ ਦੀ ਕੀ ਲੋੜ ਹੈ? ਐਵੇਂ ਕਿਉਂ ਪਰੇਸ਼ਾਨ ਹੋਈ ਜਾਈਏ? ਔਰ ਦੂਸਰੀ ਗੱਲ ਇਹ ਹੈ, ਹਾਲਾਂਕਿ ਗੁਰਬਾਣੀ ਆਖਦੀ ਹੈ ਕਿ ਮਰਨਾ ਚੇਤੇ ਕਰੋ, ਉਸਨੂੰ ਯਾਦ ਰੱਖੋ, ਮੈਂ ਉਸਦੇ ਉੱਤੇ ਪੰਕਤੀਆਂ ਸੁਣਾਵਾਂਗਾ। ਦੂਸਰੀ ਗੱਲ ਇਹ ਹੈ ਕਿ ਮਰਨ ਤੋਂ ਬਾਅਦ ਸਾਡੇ ਨਾਲ ਕੀ ਹੁੰਦਾ ਹੈ ਉਸਦਾ ਸਾਨੂੰ ਕੋਈ ਖਿਆਲ ਹੀ ਨਹੀਂ ਹੈ, ਜਿਸ ਤਰ੍ਹਾਂ ਕਿ ਕੁਛ ਹੋਣਾ ਹੀ ਨਹੀਂ ਹੈ, ਜਾਂ ਜਦੋਂ ਹੋਏਗਾ ਉਦੋਂ ਦੇਖੀ ਜਾਏਗੀ। ਇਹ ਦੋ ਰੀਜ਼ਨ ਹਨ, ਇੱਕ ਸਾਨੂੰ ਮੌਤ ਭੁੱਲ ਗਈ ਹੈ, ਇੱਕ ਸਾਨੂੰ ਇਹ ਨਹੀਂ ਪਤਾ ਕਿ ਸਰੀਰ ਦੇ ਛੱਡਣ ਤੋਂ ਬਾਅਦ ਰੂਹ ਦਾ ਅਗਾਂਹ ਦਾ ਵੀ ਕੋਈ ਸਫ਼ਰ ਹੈ, ਰੂਹ ਦੀ ਅਗਾਂਹ ਦੀ ਵੀ ਕੋਈ ਗਤੀ ਹੈ, ਇਸ ਦਾ ਅਗਾਂਹ ਦਾ ਵੀ ਕੋਈ ਹਾਲ ਹੈ, ਉਸ ਦੇ ਲਈ ਅਸੀਂ ਬਿਲਕੁਲ ਕੰਸਰਨ ਨਹੀਂ ਹਾਂ। ਸਾਡੇ ਜੀਵਨ ਦੇ ਵਿੱਚ ਉਹ ਕੋਈ ਵੀ ਪ੍ਰਾਇਓਰਿਟੀ ਨਹੀਂ ਹੈ, ਸਾਡੇ ਜੀਵਨ ਦੇ ਵਿੱਚ ਉਸਦਾ ਕੋਈ ਵੀ ਥਾਂ ਨਹੀਂ ਹੈ, ਸਾਡੇ ਜੀਵਨ ਦੇ ਵਿੱਚ ਉਹ ਕੋਈ ਇਸ਼ੂ ਹੀ ਨਹੀਂ ਹੈ ਕਿ ਬਾਅਦ ਦੇ ਵਿੱਚ ਕੀ ਹੋਣਾ ਹੈ। ਪਰ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਤੇ ਬਹੁਤ ਭਾਰਾ ਇਸ਼ੂ ਹੈ ਕਿ ਇਨਸਾਨ ਇੱਥੇ ਨਾਲੋਂ ਜ਼ਿਆਦਾ ਫਿਕਰਮੰਦ ਤੈਨੂੰ ਅਗਾਂਹ ਲਈ ਹੋਣਾ ਚਾਹੀਦਾ, ਉੱਥੇ ਕੀ ਕਰੇਗਾ, ਉੱਥੇ ਫਿਰ ਤੂੰ ਕੀ ਕਰ ਸਕੇਗਾ? ਇਹ ਦੋ ਰੀਜ਼ਨਸ ਹਨ ਜਿਨ੍ਹਾਂ ਦੇ ਕਰਕੇ ਜੋ ਸਾਡੀ ਅਵੇਅਰਨੈਸ ਦੇ ਵਿੱਚ ਨਾ ਹੋਣ ਕਰਕੇ, ਸਾਡੇ ਧਿਆਨ ਦੇ ਵਿੱਚ ਨਾ ਹੋਣ ਕਰਕੇ ਅਸੀਂ ਇੱਥੇ ਦੇ ਡੇਰੇ ਦੇ ਵਿੱਚ ਹੀ ਮਸਤ ਹੋ ਕੇ ਆਰਾਮ ਨਾਲ ਬੈਠ ਜਾਂਦੇ ਹਾਂ ਅਤੇ ਆਪਣਾ ਨਿੱਜ ਘਰ ਪ੍ਰਾਪਤ ਕਰਨ ਤੋਂ ਅਸੀਂ ਮਹਿਰੂਮ ਰਹਿ ਜਾਂਦੇ ਹਾਂ। ਆਓ ਹੁਣ ਮਹਾਰਾਜ ਜੀ ਦੇ ਵਿੱਚੋਂ ਮਹਾਰਾਜ ਦੀ ਬਾਣੀ ਦੀਆਂ ਪੰਕਤੀਆਂ ਸੁਣੋ, ਕਿਉਂਕਿ ਮੈਂ ਅਰਜ਼ ਕੀਤੀ ਸੀ ਕਿ ਹਰ ਗੱਲ ਜੋ ਹੈ ਉਹ ਗੁਰੂ ਬਾਬਾ ਜੀ ਦਾ ਸੁਨੇਹਾ ਹੀ ਆਪ ਜੀ ਨੂੰ ਪਹੁੰਚਾਉਣਾ ਹੈ। ਤਾਂ ਗੁਰੂ ਮਹਾਰਾਜ ਸਾਡੇ ਜੀਵਨ ਨੂੰ ਦੇਖ ਕੇ, ਸਾਡੇ ਜੀਵਨ ਦੀ ਜੋ ਕਮੀ ਹੈ ਉਸ ਨੂੰ ਦੇਖਦੇ ਹਨ ਕਿ ਸਾਨੂੰ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਇਹ ਅਵੇਅਰਨੈਸ ਨਹੀਂ ਕਿ ਅਸਾਂ ਮਰਨਾ ਵੀ ਹੈ। ਤੇ ਜਿਨ੍ਹਾਂ ਨੂੰ ਉਹ ਯਾਦ ਹੈ ਉਹ ਬਾਣੀ ਚ ਆਖਦੇ ਹਨ, ਭੈ ਮਰਬੇ ਕੋ ਵਿਸਰਤ ਨਾਹਨ ਤੇ ਚਿੰਤਾ ਤਨ ਜਾਰਾ, ਕਹਿੰਦੇ ਮਰਨ ਦਾ ਜਿਹੜਾ ਭੈ ਹੈ ਇਹ ਜਿਹੜੇ ਜਾਗਰੂਕ ਹਨ ਅਵੇਕਨਡ ਹਨ ਉਹਨਾਂ ਨੂੰ ਹੈ। ਉਹ ਕਹਿੰਦੇ ਇਸ ਚਿੰਤਾ ਨੇ ਤੇ ਤਨ ਜਾਲ ਕੇ ਰੱਖ ਦਿੱਤਾ ਹੈ, ਸਾੜ ਕੇ ਰੱਖ ਦਿੱਤਾ ਹੈ, ਕਮਜ਼ੋਰ ਕਰਕੇ ਰੱਖ ਦਿੱਤਾ ਹੈ ਕਿ ਅਗਾਂਹ ਕੀ ਬਣੇਗਾ ਮੇਰਾ ਜਾ ਕੇ, ਕਿਆ ਜਾਣਾ ਕਿਆ ਹੋਏਗਾ ਰੀ ਮਾਈ। ਗੁਰੂ ਮਹਾਰਾਜ ਜੀ ਅਨੇਕਾਂ ਵਚਨ ਕਹਿੰਦੇ ਹਨ। ਤਾਂ ਗੁਰੂ ਮਹਾਰਾਜ ਇਹ ਆਖਦੇ ਹਨ ਸਾਡੇ ਜੀਵਨ ਨੂੰ ਦੇਖ ਕੇ, ਸਾਡੇ ਜੀਵਨ ਦੇ ਵਿੱਚ ਜੋ ਕਰੈਕਸ਼ਨਸ ਲਿਆਉਣ ਵਾਲੀਆਂ ਹਨ ਉਹਨਾਂ ਨੂੰ ਜਦੋਂ ਦੇਖਦੇ ਹਨ ਤੇ ਕਹਿੰਦੇ ਹਨ

ਅਸੀਂ ਸਭ ਰੋਗੀ ਹਾਂ। ਕ੍ਰਿਸ਼ਨਾ ਦਾ ਡਿਜ਼ਾਇਰ ਦਾ ਇੱਕ ਰੋਗ ਲੱਗਿਆ ਪਿਆ ਹੈ। ਇਨਸਾਨ ਉਸ ਤ੍ਰਿਸ਼ਨਾ ਦੇ ਵਸ ਹੋ ਕੇ ਚੰਗਾ ਭਲਾ ਸੁਖੀ ਸੈਟਲਡ ਆਰਾਮ ਦੇ ਨਾਲ ਰਹਿੰਦਾ ਹੋਇਆ ਵੀ ਇਹ ਚੈਨ ਨਹੀਂ ਲੈਂਦਾ, ਇਹ ਟਿਕਦਾ ਨਹੀਂ ਹੈ, ਇਸ ਨੂੰ ਇਹ ਖਿਆਲ ਹੀ ਨਹੀਂ ਹੈ ਕਿ ਮੈਂ ਕਿਤੇ ਟਿਕ ਵੀ ਜਾਵਾਂ। ਕਈ ਲੋਕ ਸਾਰੀ ਉਮਰ ਹੀ ਆਖਦੇ ਰਹਿਣਗੇ ਬਸ ਹੁਣ ਥੋੜੇ ਸਾਲਾਂ ਚ ਸੈਟਲ ਹੋ ਜਾਵਾਂਗੇ, ਉਹ ਸਾਰੀ ਉਮਰ ਸੈਟਲ ਨਹੀਂ ਹੁੰਦੇ। ਉਹ ਫਿਰ ਇਹ ਕਹਿਣਗੇ ਕਿ ਬਸ ਥੋੜੇ ਜਿਹੇ ਸਾਲ ਹੋਰ ਹਨ, ਦੈਨ ਵੀ ਵਿਲ ਬੀ ਸੈਟਲਡ, ਆਫ ਕੋਰਸ ਦੈਨ ਯੂ ਵਿਲ ਬੀ ਸੈਟਲਡ, ਬਟ ਇਨ ਦਾ ਗ੍ਰੇਵ। ਹੋਰ ਸੈਟਲ ਕਿੱਥੇ ਹੋਣਾ? ਮਹਾਰਾਜ ਜੀ ਕਹਿੰਦੇ ਨੇ ਉਦੋਂ ਸੈਟਲ ਹੋਵੋਗੇ ਜਦੋਂ ਨਾ ਹੱਥ ਚੱਲਣਗੇ, ਨਾ ਅੱਖਾਂ ਕੰਮ ਕਰਨਗੀਆਂ, ਨਾ ਦਿਮਾਗ ਕੰਮ ਕਰੇਗਾ, ਨਾ ਸਰੀਰ ਸ਼ਕਤੀ ਰਹਿ ਜਾਏਗੀ, ਉਦੋਂ ਸੈਟਲ ਹੋਣ ਦੀ ਕੋਸ਼ਿਸ਼ ਕਰੋਗੇ। ਚਰਨ ਸੀਸ ਕਰ ਕੰਪਣ ਲਾਗੇ, ਨੈਣੀ ਨੀਰ ਅਸਾਰ ਬਹੇ, ਜਿਹਵਾ ਬਚਨ ਸੁਧ ਨਹੀਂ ਨਿਕਸੇ, ਤਬਰੇ ਧਰਮ ਕੀ ਆਸ ਕਰੇ। ਉਦੋਂ ਜਾ ਕੇ ਧਰਮ ਦੀ ਆਸ ਕਰਦਾ ਕਿ ਮੈਂ ਉਦੋਂ ਕਮਾ ਲਾਂਗਾ, ਪਹਿਲਾਂ ਮੈਂ ਸੈਟਲ ਹੋ ਜਾਵਾਂ। ਕਹਿੰਦੇ ਸੈਟਲ ਹੋ ਕੇ ਵੀ ਤੁਸੀਂ ਕਦੇ ਸੈਟਲ ਨਹੀਂ ਹੋ ਸਕਦੇ, ਕਿਉਂਕਿ ਇਹ ਡੇਰਾ ਹੀ ਨਹੀਂ ਹੈ, ਤੇ ਸੈਟਲ ਕਿਵੇਂ ਹੋ ਸਕਦੇ ਹੋ? ਇਹ ਤੇ ਰਾਹ ਹੈ, ਰਾਹ ਚ ਕਿਵੇਂ ਸੈਟਲ ਹੋ ਸਕਦੇ ਹੋ? ਸੋ ਡੋਂਟ ਬੀ ਟੂ ਮਚ ਬਾਦਰਡ ਅਬਾਊਟ ਸੈਟਲਿੰਗ। ਜਿੱਥੇ ਵੀ ਹੋ, ਜਿਵੇਂ ਵੀ ਹੋ, ਜਿਸ ਤਰ੍ਹਾਂ ਦੇ ਵੀ ਹੋ, ਸੈਟਲ ਹੀ ਸਮਝੋ ਅਤੇ ਆਪਣਾ ਅਗਾਂਹ ਦਾ ਜੋ ਸਫ਼ਰ ਹੈ ਉਸਨੂੰ ਅਕੰਪਲਿਸ਼ ਕਰਨ ਦੀ ਕੋਸ਼ਿਸ਼ ਕਰੋ। ਤੇ ਗੁਰੂ ਮਹਾਰਾਜ ਆਖਦੇ ਨੇ ਉਹ ਇਹ ਤਾਂ ਹੋਇਆ ਹੈ ਕਿ ਅਸੀਂ ਇੱਥੇ ਹੀ ਸੈਟਲ ਹੋਣ ਦੀ ਕੋਸ਼ਿਸ਼ ਕਰੀ ਜਾਂਦੇ ਹਾਂ, ਕਿਉਂਕਿ ਸਾਨੂੰ ਮਰਨਾ ਭੁੱਲ ਗਿਆ ਕਿ ਇੱਥੇ ਤੇ ਸੈਟਲ ਹੋਇਆ ਜਾ ਹੀ ਨਹੀਂ ਸਕਦਾ। ਕਹਿੰਦੇ ਹਨ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਮਰਨਾ ਮਨੋ ਵਿਸਾਰ ਦਿੱਤਾ ਹੈ, ਮਰਨਾ ਮਨੋ ਵਿਸਾਰ ਦਿੱਤਾ ਹੈ। ਜਿੱਥੇ ਮੌਤ ਹਰ ਵੇਲੇ ਸਿਰ ਤੇ ਮੰਡਲਾਂਦੀ ਹੈ ਉੱਥੇ ਅਸੀਂ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਬਾਣੀ ਚ ਬਹੁਤ ਖੂਬਸੂਰਤ ਪੰਕਤੀ ਆਉਂਦੀ ਹੈ, ਕਹਿੰਦੇ ਹੰਸਾਂ ਸਰਵਰ ਕਾਲ ਸਰੀਰ। ਇਸ ਦਾ ਅਰਥ ਇਹ ਹੈ ਜਿਸ ਤਰ੍ਹਾਂ ਹੰਸ ਸਰੋਵਰ ਦੇ ਆਲੇ ਦੁਆਲੇ ਹੀ ਰਹਿੰਦੇ ਹਨ, ਹੰਸਾਂ ਸਰਵਰ, ਹੰਸ ਸਰੋਵਰ ਤੇ ਹੀ ਰਹਿੰਦੇ ਹਨ ਜਾਂ ਸਰੋਵਰ ਦੇ ਆਲੇ ਦੁਆਲੇ ਹੀ ਰਹਿੰਦੇ ਹਨ, ਕਾਲ ਸਰੀਰ। ਇਸ ਤਰ੍ਹਾਂ ਕਾਲ ਜੋ ਮੌਤ ਹੈ ਉਹ ਵੀ ਸਰੀਰ ਦੇ ਆਲੇ ਦੁਆਲੇ ਹੀ ਰਹਿੰਦੀ ਹੈ, ਨੇੜੇ ਹੀ ਰਹਿੰਦੀ ਹੈ, ਦੂਰ ਨਹੀਂ ਜਾਂਦੀ। ਕਹਿੰਦੇ ਉੱਥੇ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਹੋ ਜਿੱਥੇ ਮੌਤ ਹਰ ਵਕਤ ਸਿਰ ਤੇ ਮੰਡਲਾਂਦੀ ਰਹਿੰਦੀ ਹੈ, ਇਹ ਡੇਰਾ ਨਹੀਂ ਹੈ, ਤੁਸੀਂ ਭੁਲਾ ਦਿੱਤਾ ਹੈ ਉਸਨੂੰ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਫਿਰ ਆਖਦੇ ਹਨ ਝੂਠ

ਉਹ ਬਿਲਕੁਲ ਭੁੱਲ ਗਿਆ, ਉਹ ਬਿਲਕੁਲ ਮਰਨਾ ਭੁੱਲ ਗਿਆ, ਇਸ ਕਰਕੇ ਅਸੀਂ ਇੱਥੇ ਆਪਣਾ ਡੇਰਾ ਬਣਾ ਰਹੇ ਹਾਂ। ਕਹਿੰਦੇ ਹਨ ਇਹ ਡੇਰਾ ਨਹੀਂ ਹੈ, ਇੱਥੋਂ ਅਗਾਂਹ ਟਰਾਈ ਟੂ ਮੂਵ ਫਰਦਰ। ਗੁਰਬਾਣੀ ਦੇ ਵਿੱਚੋਂ ਆਪਣੀ ਮੰਜ਼ਿਲ ਸਮਝੋ, ਨਿੱਜ ਘਰ ਨੂੰ ਪ੍ਰਾਪਤ ਕਰਨਾ ਹੈ ਜੋ ਕਿ ਤੁਹਾਡਾ ਅਸਲ ਡੇਰਾ ਹੈ। ਕਹਿੰਦੇ ਹਨ ਮੱਤੀ ਮਰਨ ਵਿਸਾਰਿਆ, ਇਸ ਮੱਤੀ ਹੋਈ ਮਸਤ ਮਤ ਨੇ ਜੋ ਕਿ ਦੁਨਿਆਵੀ ਰੰਗ ਚ ਮਸਤ ਹੈ ਮਰਨਾ ਵਿਸਾਰ ਦਿੱਤਾ ਹੈ।

ਕਹਿੰਦੇ ਆਪਣੇ ਮਹੱਲਾਂ ਨੂੰ ਵੇਖ ਕੇ ਤੂੰ ਮਰਨਾ ਵਿਸਾਰ ਦਿੱਤਾ ਹੈ, ਪਰ ਇਹ ਮਹਿਲ ਤੇਰਾ ਡੇਰਾ ਨਹੀਂ ਹਨ, ਤੇਰੇ ਰਹਿਣ ਦੀ ਥਾਂ ਨਹੀਂ ਹੈ। ਤੇਰੀ ਰੂਹ ਦਾ ਨਿਵਾਸ ਆਤਮਾ ਚ ਹੋਣਾ ਹੈ, ਪਰਮਾਤਮਾ ਚ ਹੋਣਾ ਹੈ, ਉਹ ਹੈ ਤੇਰਾ ਅਸਲ ਨਿਵਾਸ, ਉੱਥੇ ਤੱਕ ਤੂੰ ਪਹੁੰਚਣਾ ਹੈ, ਉਹ ਤੇਰੀ ਹੈ ਮੰਜ਼ਿਲ। ਇਹ ਗੁਰੂ ਬਾਬਾ ਜੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਹਿੰਦੇ ਸਾਧ ਸੰਗਤ ਦੇ ਦੁਆਰਾ, ਗੁਰੂ ਦੇ ਦੁਆਰਾ ਉਹ ਸਿੱਖਿਆ ਮਿਲਦੀ ਹੈ ਜਿਸ ਦੇ ਨਾਲ ਤੂੰ ਆਪਣੇ ਨਿੱਜ ਘਰ ਦੇ ਵਿੱਚ ਪਹੁੰਚ ਸਕਦਾ ਹੈ। ਇੱਥੇ ਡੇਰਾ ਬਣਾਇਆ ਤੇ ਤੇਰਾ ਕਦੇ ਵੀ ਜਿਹੜਾ ਉਹ ਉਖੇੜਿਆ ਜਾ

ਸੋ ਹੁਣ ਤੱਕ ਅਸੀਂ ਇਹ ਸੁਣ ਲਿਆ ਹੈ ਨੰਬਰ ਇੱਕ ਗੁਰਬਾਣੀ ਦੀ ਤਾਲੀਮ ਇਹ ਦੱਸਦੀ ਹੈ ਕਿ ਇਹ ਇਨਸਾਨ ਸਰੀਰ ਤੇਰਾ ਘਰ ਨਹੀਂ ਹੈ ਕਿਉਂਕਿ ਇਸਨੇ ਹਮੇਸ਼ਾ ਨਹੀਂ ਰਹਿਣਾ ਜਦ ਸਰੀਰ ਨੇ ਹਮੇਸ਼ਾ ਨਹੀਂ ਰਹਿਣਾ ਤੇ ਸਰੀਰ ਵਾਸਤੇ ਜਿਹੜੇ ਘਰ ਬਣਾਏ ਹਨ ਉਹਨਾਂ ਚ ਹਮੇਸ਼ਾ ਕਿਵੇਂ ਰਹਿ ਸਕੇਗਾ ਜਦ ਸਰੀਰ ਹੀ ਨਹੀਂ ਤੇਰਾ ਹਮੇਸ਼ਾ ਦੇ ਰਹਿਣ ਵਾਲਾ ਘਰ ਤੇ ਇਹ ਬਾਹਰਲੇ ਘਰ ਤੇਰੇ ਹਮੇਸ਼ਾ ਦੇ ਰਹਿਣ ਵਾਲੇ ਘਰ ਕਿਵੇਂ ਹੋ ਸਕਦੇ ਫਿਰ ਜਦੋਂ ਤੂੰ ਇਸ ਸਰੀਰ ਦੇ ਵਿੱਚੋਂ ਨਿਕਲੇਗਾ ਉਦੋਂ ਤੂੰ ਕਿੱਥੇ ਜਾਵੇਗਾ ਕਹਿੰਦੇ ਆਪਣਾ ਨਿੱਜ ਘਰ ਲੱਭਣ ਦੀ ਕੋਸ਼ਿਸ਼ ਕਰ ਨਹੀਂ ਤੇ ਇੱਕ ਸਰੀਰ ਚੋਂ ਨਿਕਲੇਗਾ ਕਿਸੇ ਹੋਰ ਸਰੀਰ ਚ ਪਏਗਾ ਉਸ ਸਰੀਰ ਚੋਂ ਨਿਕਲੇਗਾ ਕਿਸੇ ਹੋਰ ਸਰੀਰ ਚ ਪਏਗਾ ਅਤੇ ਇੱਥੇ ਨਿਰਾ ਮਨੁੱਖੀ ਸਰੀਰ ਦੀ ਗੱਲ ਨਹੀਂ ਅਤਿਅੰਤ ਪਸ਼ੂ ਜੂਨੀਆਂ ਦੇ ਵਿੱਚ ਪਸ਼ੂ ਸਰੀਰਾਂ ਦੇ ਵਿੱਚ ਵੀ ਤੂੰ ਪੈ ਸਕਦਾ ਇਸ ਕਰਕੇ ਕਹਿੰਦੇ ਆਪਣਾ ਅਸਲ ਘਰ ਲੱਭ ਜਿੱਥੋਂ ਤੂੰ ਬਾਅਦ ਚ ਵਾਪਸ ਨਾ ਆਵੇ ਤੈਨੂੰ ਫੇਰਾ ਨਾ ਪਵੇ ਨੰਬਰ ਇੱਕ ਪੁਆਇੰਟ ਦੂਸਰਾ ਇਹ ਐਸਾ ਤਾਂ ਹੋਇਆ ਹੈ ਅਸੀਂ ਆਪਣਾ ਡੇਰਾ ਇੱਥੇ ਤਾਂ ਬਣਾ ਕੇ ਬਹਿ ਗਏ ਹਾਂ ਕਿਉਂਕਿ ਅਸੀਂ ਮਰਨਾ ਭੁੱਲ ਗਏ ਹਾਂ ਕਿ ਜਦ ਸਰੀਰ ਨੇ ਹੀ ਨਹੀਂ ਇੱਥੇ ਰਹਿਣਾ ਤੇ ਬਾਕੀ ਚੀਜ਼ਾਂ ਨੇ ਕਿਵੇਂ ਰਹਿਣਾ ਹੈ ਤੀਸਰੀ ਗੱਲ ਕਿ ਸਾਨੂੰ ਇਹ ਗਿਆਨ ਇਹ ਸੋਝੀ ਇਹ ਵਿਚਾਰ ਇਹ ਨੌਲੇਜ ਬਿਲਕੁਲ ਹੀ ਨਹੀਂ ਹੈ ਕਿ ਜਦੋਂ ਅਸੀਂ ਸਰੀਰ ਤਿਆਗਦੇ ਹਾਂ ਤੇ ਸਰੀਰ ਤਿਆਗਣ ਤੋਂ ਬਾਅਦ ਫਿਰ ਸਾਡੇ ਨਾਲ ਕੀ ਹੁੰਦਾ ਹੈ ਉਹ ਮੈਂ ਆਪ ਜੀ ਨੂੰ ਕੱਲ ਦੇ ਕੀਰਤਨ ਚ ਬਾਣੀ ਚ ਸੁਣਾਵਾਂਗਾ ਪੂਰੀ ਵਿਸਥਾਰ ਨਾਲ ਪੂਰੀ ਡਿਟੇਲ ਦੇ ਨਾਲ ਕਿ ਜਦੋਂ ਅਸੀਂ ਸਰੀਰ ਤਿਆਗਦੇ ਹਾਂ ਸਰੀਰ ਤਿਆਗਣ ਤੋਂ ਬਾਅਦ ਫਿਰ ਸਾਡੀ ਕੀ ਗਤੀ ਹੁੰਦੀ ਹੈ ਅਸੀਂ ਤੇ ਬੜੇ ਕੰਫਰਟੇਬਲ ਹੋ ਕੇ ਬੈਠੇ ਹਾਂ ਕਿ ਕੁਛ ਨਹੀਂ ਹੁੰਦਾ ਕਈ ਲੋਕ ਆਖ ਦਿੰਦੇ ਹਨ ਕਿ ਅੱਗਾ ਕਿਸੇ ਨੇ ਦੇਖਿਆ ਪਰ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਜੋ ਕੁਛ ਲਿਖਿਆ ਹੈ ਉਹ ਸਮਾਂ ਸਮਾਪਤ ਹੈ ਅੱਜ ਦਾ ਕੀਰਤਨ ਇੱਥੋਂ ਤੱਕ ਹੀ ਕਰਨਾ ਸੀ ਕੱਲ ਦੇ ਕੀਰਤਨ ਦੇ ਵਿੱਚ ਜੋ ਗੁਰਬਾਣੀ ਦੱਸਦੀ ਹੈ ਉਹ ਆਪ ਜੀ ਦੇ ਨਾਲ ਮੈਂ ਸਾਂਝਾ ਕਰਾਂਗਾ ਕਿ ਜਦੋਂ ਅਸੀਂ ਸਰੀਰ ਚੋਂ ਨਿਕਲਦੇ ਹਾਂ ਫਿਰ ਸਾਡੀ ਕੀ ਗਤੀ ਹੁੰਦੀ ਹੈ ਇਹ ਦੋਨੇ ਕੰਸਰਨ ਸਾਡੇ ਸਾਹਮਣੇ ਆ ਜਾਣ ਤਾਂ ਫਿਰ ਅਸੀਂ ਇੱਥੇ ਡੇਰਾ ਨਹੀਂ ਬਣਾਵਾਂਗੇ ਤਾਂ ਅੱਗੇ ਦੇ ਡੇਰੇ ਦੀ ਜੋ ਹੈ ਉਹ ਫਿਰ ਚਿੰਤਾ ਅਸੀਂ ਕਰਾਂਗੇ ਮਹਾਰਾਜ ਜੀ ਨੂੰ ਪੁੱਛੀਏ ਮਹਾਰਾਜ ਫਿਰ ਇੱਥੇ ਇਹਦਾ ਡੇਰੇ ਦੀ ਕੀ ਕਰੀਏ ਆਫਟਰ ਆਲ ਰਹਿਣਾ ਤੇ ਹੈ ਹੀ ਹੈ ਦਿਨ ਤੇ ਗੁਜ਼ਾਰਨੇ ਹੀ ਹਨ ਬਸ ਉਹ ਆ ਕੇ ਕੀਰਤਨ ਦੀ ਸਮਾਪਤੀ ਕਰਦਾ ਹਾਂ ਗੁਰੂ ਮਹਾਰਾਜ ਸਾਨੂੰ ਇੱਕ ਐਟੀਟਿਊਡ ਦਿੰਦੇ ਹਨ ਉਹ ਕਹਿੰਦੇ ਹਨ ਇੱਥੇ ਰਹੋ ਪ੍ਰਾਹੁਣਿਆਂ ਦੀ ਤਰ੍ਹਾਂ ਪ੍ਰਾਹੁਣਿਆਂ ਦੀ ਤਰ੍ਹਾਂ ਉਹ ਬਾਣੀ ਦਾ ਪਹਿਲਾਂ ਪ੍ਰਮਾਣ ਸੁਣੋ ਕਹਿੰਦੇ ਹਨ

ਇੱਕ ਰਾਤ ਦੇ ਪ੍ਰਾਹੁਣੇ ਤੁਸੀਂ ਇੱਥੇ ਆਏ ਹੋ, ਪਰ ਆਸਾਂ ਏਦਾਂ ਬੰਨੀਆਂ ਹੋਈਆਂ ਹਨ ਜਿਵੇਂ ਕਈ ਯੁੱਗ ਤੁਸੀਂ ਇੱਥੇ ਰਹਿਣਾ ਹੈ। ਬਾਬਾ ਜੀ ਆਖਦੇ ਹਨ ਗੁਰਪ੍ਰਸਾਦ ਜਾਣੇ ਮਹਿਮਾਨ, ਗੁਰੂ ਦੀ ਕਿਰਪਾ ਦੇ ਨਾਲ ਆਪਣੇ ਆਪ ਨੂੰ ਇੱਥੇ ਚੰਦ ਇੱਕ ਦਿਨਾਂ ਦਾ ਮਹਿਮਾਨ ਸਮਝੇ ਤਾਂ ਕਿਛ ਦਰਗਾਹ ਪਾਵੇ ਮਾਨ, ਤਾਂ ਜਾ ਕੇ ਉਹਨੂੰ ਦਰਗਾਹ ਚ ਮਾਨ ਮਿਲਣਾ ਹੈ, ਇੱਜ਼ਤ ਮਿਲਣੀ ਹੈ, ਦਰਗਾਹ ਚ ਪਹੁੰਚਣਾ ਉਸ। ਸੋ ਪ੍ਰਾਹੁਣੇ ਦੀ ਤਰ੍ਹਾਂ ਮਹਾਰਾਜ ਜੀ ਨੇ ਇਹ ਮਹਿਮਾਨ ਦਾ ਮੈਟਾਫੋਰ ਜੋ ਹੈ ਇਹ ਕਿਉਂ ਲਿਆ ਹੈ, ਇਸ ਨੂੰ ਥੋੜਾ ਸਮਝ ਲਈਏ। ਕਿਉਂਕਿ ਮਹਿਮਾਨ ਜਦੋਂ ਕਿਤੇ ਜਾਂਦਾ ਹੈ ਉਸਨੂੰ ਇਹ ਪਤਾ ਹੁੰਦਾ ਹੈ ਕਿ ਉਸਦਾ ਘਰ ਨਹੀਂ ਹੈ ਔਰ ਉਸਨੇ ਇੱਥੋਂ ਜਾਣਾ ਹੈ, ਇਸ ਕਰਕੇ ਉਹ ਉਸ ਜਗ੍ਹਾ ਦੇ ਨਾਲ ਅਟੈਚਡ ਨਹੀਂ ਹੁੰਦਾ, ਉਸਦੀ ਤਮੰਨਾ ਆਪਣੇ ਹੀ ਘਰ ਜਾਣ ਦੀ ਬਣੀ ਰਹਿੰਦੀ ਹੈ। ਹੁਣ ਸਾਡੇ ਆਪਣੇ ਦਿਲਾਂ ਚ ਆਪਣੇ ਉਸ ਘਰ ਜਾਣ ਦੀ ਕੋਈ ਤਮੰਨਾ ਨਹੀਂ, ਇੱਥੇ ਹੀ ਰਹਿਣ ਦੀ ਹੈ। ਜਿਵੇਂ ਮਹਿਮਾਨ ਕਿਸੇ ਦੇ ਘਰ ਜਾ ਕੇ ਫਿਰ ਇਹ ਸੋਚ ਕੇ ਬਹਿ ਜਾ ਕੇ ਹੁਣ ਇੱਥੇ ਹੀ ਮੈਂ ਰਹਿਣਾ ਹੈ, ਤਾਂ ਕਿਤਨਾ ਗਲਤ ਐਟੀਟਿਊਡ ਹੋਏਗਾ। ਨੰਬਰ ਦੋ, ਜਦੋਂ ਮਹਿਮਾਨ ਕਿਸੇ ਦੇ ਘਰ ਚ ਜਾਂਦਾ ਹੈ ਤਾਂ ਮਹਿਮਾਨ ਉਸ ਘਰ ਵਾਲੇ ਦੀਆਂ ਚੀਜ਼ਾਂ ਨੂੰ ਆਪਣੀਆਂ ਨਹੀਂ ਬਣਾਉਣੀਆਂ ਸ਼ੁਰੂ ਕਰ ਲੈਂਦਾ। ਅਕਾਲ ਪੁਰਖ ਦੀ ਇਹ ਸ੍ਰਿਸ਼ਟੀ ਹੈ, ਅਕਾਲ ਪੁਰਖ ਦੀਆਂ ਸਾਰੀਆਂ ਵਸਤੂਆਂ ਅਤੇ ਦਾਤਾਂ ਹਨ, ਸਭ ਕੁਝ ਉਸਦਾ ਹੈ, ਲੇਕਿਨ ਅਸੀਂ ਇੱਕ ਮਹਿਮਾਨ ਦੀ ਤਰ੍ਹਾਂ ਜ਼ਰੂਰ ਆਏ ਹਾਂ ਪਰ ਬਾਅਦ ਦੇ ਵਿੱਚ ਉਸ ਦੀਆਂ ਵਸਤੂਆਂ ਨੂੰ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤਾ। ਜਿਸ ਦੇ ਘਰ ਚ ਮਹਿਮਾਨ ਆਏ ਹਾਂ ਹੁਣ ਉਸਦਾ ਵੱਧ ਤੋਂ ਵੱਧ ਜਿਤਨਾ ਕੁਛ ਹੋ ਸਕਦਾ ਸੰਭਾਲ ਲਓ, ਇਕੱਠਾ ਕਰ ਲਓ, ਜਿਤਨਾ ਹੱਥ ਲੱਗਦਾ ਹੈ ਲਗਾ ਲਓ, ਇਸਕੇ ਹੱਥ ਹੋਏ ਤਾਂ ਸਭ ਕੁਛ ਲੈ। ਮਹਾਰਾਜ ਜੀ ਬਾਣੀ ਚ ਆਖਦੇ ਹਨ ਕਿ ਇਹ ਬੰਦੇ ਦੇ ਵੱਸ ਹੋਵੇ ਤੇ ਸਾਰਾ ਕੁਛ ਇਕੱਠਾ ਕਰ ਲੈ। ਕਹਿੰਦੇ ਤੁਸੀਂ ਇਕੱਠਾ ਕਰਨ ਲੱਗ ਪਏ ਹੋ, ਤੁਸੀਂ ਤੇ ਮਹਿਮਾਨ ਦੀ ਤਰ੍ਹਾਂ ਆਏ ਹੋ, ਕੁਛ ਵੀ ਇਕੱਠਾ ਕਰਨ ਦੀ ਜ਼ਰੂਰਤ ਨਹੀਂ, ਮਹਿਮਾਨ ਦੀ ਤਰ੍ਹਾਂ ਰਹੋ। ਮਹਿਮਾਨ ਨੂੰ ਚੀਜ਼ਾਂ ਆਫਰ ਕੀਤੀਆਂ ਜਾਂਦੀਆਂ ਹਨ ਬੜੇ ਅਦਬ ਨਾਲ, ਸਤਿਕਾਰ ਨਾਲ ਵਰਤਣ ਲਈ, ਪਰ ਉਹ ਇਹ ਤਾਂ ਨਹੀਂ ਕਿ ਉਹਨਾਂ ਨੂੰ ਚੱਕ ਕੇ ਆਪਣੇ ਬੈਗ ਦੇ ਵਿੱਚ ਪਾਣੀ ਸ਼ੁਰੂ ਕਰ ਦੇਵੇ ਤੇ ਬਾਅਦ ਕਲੇਮ ਕਰੇ ਕਿ ਮੇਰੀਆਂ ਹਨ। ਅਕਾਲ ਪੁਰਖ ਵਾਹਿਗੁਰੂ ਸਾਨੂੰ ਅਤਿਅੰਤ ਦਾਤਾਂ, ਸੁੱਖ ਖੁਸ਼ੀਆਂ ਬਖਸ਼ਦਾ ਹੈ, ਪਰ ਕਿਸੇ ਵੀ ਚੀਜ਼ ਨੂੰ ਇਹ ਆਖਣਾ ਕਿ ਇਹ ਮੇਰਾ ਹੈ, ਉੱਥੇ ਫਿਰ ਮਹਿਮਾਨ ਨਹੀਂ ਰਹਿ ਜਾਂਦਾ, ਉੱਥੇ ਫਿਰ ਚੋਰ ਬਣ ਜਾਂਦਾ ਹੈ, ਬਿਨ ਨਾਵ ਹੈ ਸਭ ਚੋਰ। ਮਹਾਰਾਜ ਜੀ ਆਖਦੇ ਹਨ ਮਹਿਮਾਨ ਦੇ ਜੋ ਕੈਰੈਕਟਰਿਸਟਿਕਸ ਹੁੰਦੇ ਹਨ, ਮਹਿਮਾਨ ਬੜੇ ਸੰਜਮ ਦੇ ਨਾਲ ਉੱਥੇ ਦੀਆਂ ਚੀਜ਼ਾਂ ਨੂੰ ਵਰਤਦਾ ਹੈ, ਉਹਨਾਂ ਨੂੰ ਆਪਣੀਆਂ ਨਹੀਂ ਸਮਝਦਾ, ਉੱਥੋਂ ਜਾਣ ਦਾ ਵੀ ਉਹਦਾ ਕੋਈ ਪਲਾਨ ਹੁੰਦਾ ਹੈ, ਇਹ ਨਹੀਂ ਕਿ ਫਾਰ ਐਵਰੀ ਹੀ ਉੱਥੇ ਆਇਆ ਹੁੰਦਾ ਹੈ। ਮਹਿਮਾਨ ਚੰਗਾ ਹੀ ਉਦੋਂ ਤੱਕ ਲੱਗਦਾ ਹੈ ਜਦੋਂ ਪਤਾ ਹੁੰਦਾ ਹੋਵੇ ਕਿ ਇਸ ਤਰੀਕ ਨੂੰ ਇਸਨੇ ਚਲੇ ਜਾਣਾ ਹੈ, ਜੋ ਅਣਮਿੱਥੇ ਸਮੇਂ ਲਈ ਆ ਜਾਏ ਉਹਦਾ ਪਤਾ ਹੀ ਨਹੀਂ ਵੀ ਉਸਨੇ ਜਾਣਾ ਹੈ ਜਾਂ ਨਹੀਂ ਜਾਣਾ, ਫਿਰ ਉਹ ਮਹਿਮਾਨ ਮਹਿਮਾਨ ਨਹੀਂ ਰਹਿ ਜਾਂਦਾ, ਉਸਦੀ ਕਦਰ ਨਹੀਂ ਰਹਿ ਜਾਂਦੀ। ਗੁਰੂ ਮਹਾਰਾਜ ਕਹਿੰਦੇ ਹਨ ਵਾਟ ਨਾ ਕਰੇ ਮਾਮਲਾ ਜਾਣੇ ਮਹਿਮਾਨ, ਕਹਿੰਦੇ ਆਪਣੇ ਇਸ ਦੁਨੀਆ ਇਸ ਜ਼ਿੰਦਗੀ ਦੇ ਜੀਵਨ ਦੇ ਰਸਤੇ ਉੱਤੇ ਪਰਮਾਤਮਾ ਦੇ ਵੱਲ ਨੂੰ ਜਿਹੜਾ ਰਸਤਾ ਜਾ ਰਿਹਾ ਹੈ ਇਸ ਵਾਟ ਦੇ ਉੱਤੇ ਆਪਣੇ ਲਈ ਬਹੁਤੇ ਝਮੇਲੇ ਨਾ ਖੜੇ ਕਰੋ, ਬਹੁਤੀਆਂ ਕੰਪਲੀਕੇਸ਼ਨਸ ਨਾ ਪੈਦਾ ਕਰੋ, ਬਹੁਤੇ ਮਾਮਲੇ ਨਾ ਖੜੇ ਕਰੋ, ਬਹੁਤਾ ਆਪਣੇ ਆਪ ਨੂੰ ਉਲਝਾਓ ਨਾ, ਜੀਵਨ ਨੂੰ ਸਿੱਧਾ ਸਾਦਾ ਸਾਫ ਸੁਥਰਾ ਸਿੰਪਲ ਰੱਖੋ ਅਤੇ ਆਪਣੇ ਆਪ ਨੂੰ ਮਹਿਮਾਨ ਜਾਣੋ। ਇੱਥੇ ਤੁਹਾਡਾ ਡੇਰਾ ਬਿਲਕੁਲ ਨਹੀਂ ਹੈ, ਡੇਰਾ ਕਿਤੇ ਹੋਰ ਹੈ। ਜੇ ਇੱਥੇ ਆਪਣਾ ਡੇਰਾ ਬਣਾ ਕੇ ਬੈਠ ਗਏ, ਰਾਹ ਚ ਹੀ ਰੁਕ ਗਏ, ਤੇ ਰਾਹ ਚ ਰੁਕਿਆਂ ਦੇ ਨਾਲ ਫਿਰ ਕੀ ਹੁੰਦਾ ਹੈ ਉਹ ਮੈਂ ਕੱਲ ਨੂੰ ਆਪ ਨੂੰ ਸੁਣਾਵਾਂਗਾ। ਭੁੱਲ ਚੁੱਕੀ ਖੇਵਾਂ, ਇਸ ਪੰਕਤੀ ਨੂੰ ਗਾਓ ਔਰ ਕੀਰਤਨ ਦੀ ਸਮਾਪਤੀ ਕਰੇ।

ਜਿਹੜਾ ਕਾਲੇ ਕਾਲਾ ਦੇਵੇ ਮਨੋਂ ਵਿਚਾਰੀਏ, ਐਸੇ ਕਲਾ ਨਾ ਖੇਡੀਏ ਵਿੱਚ ਦਰਗੇ ਪਿਆ ਹਰੀਏ, ਪੜਿਆ ਤੋਰੀਆਂ ਵਿਚਾਰੀਏ ਵਿਚਾਰੀਏ।

ਖਸਮ ਛੋੜ ਦੂਜੇ ਲੱਗੇ ਡੂਬੇ ਸੇਵ ਵਿਚਾਰਿਆ ਸਤਿਗੁਰੂ ਵੇਖ ਲੈ ਵਿਚਾਰਿਆ ਕਰ ਕਿਰਪਾ।

ਸੰਦਾ ਚੰਗਾ ਚਾਂ ਪੇਰੀ ਕੀਤਾ ਪਾਉਣਾ ਹੁਕਮ ਕੀ ਮਨ ਤਾਂ ਦੇਰਾ ਪੀੜੇ ਅੱਗੇ ਜਾਣਾ ਨੰਗਾ ਦੁਜ ਚਾਲਿਆ ਤਾਂ ਦਿਸੇ ਖਰਾ ਜਾਣਾ ਕਰ ਗੁਣ ਪਛੂ ਹਰ

ਕਸਮੇ ਪਾਵੇ ਸੋ ਖੇ ਨਤੀਜਾ ਸੋ ਫਲ ਪਾਏ ਸੀ।

ਸਭ ਨਦੀ ਹੇਠ ਚਲਾਏਗਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਗਾ, ਵੱਡੋ ਵੱਡਾ ਵਰਮੇਦਰੀ ਸਿਰੇ ਸੰਦੇ ਲਾਏਗਾ, ਨਦਰ ਪੱਠੀ ਦੇ ਕਰੇ ਸੁਲਤਾਨ।

ਛੇ ਮੰਡਲ ਮਾੜੀਆਂ ਲਾਏ ਬੈਠੇ ਕਰਪਾ ਸਾਰਿਆ ਕੀ ਕਰਮ ਪਾਉਣ ਦੇ ਹਰ ਪੂਜਣ ਨਾ ਹੀ ਹਾਰਿਆ।

ਮਾਰ ਕੱਢੀਆਂ ਪਰਿਆਈਆਂ ਸਹਿਤ ਖੇਡ।

ਪਾਂਡਵ ਹੋਏ ਦੋਸਤੀ ਪੰਡੋ ਚਲੇ ਰਾ ਪਾਂਡਵ ਪਾਂਡੇ ਪਾਂਡਵ ਮੰਦਾ ਕੀਏ ਜਿੱਤ ਜੰਮੇ ਰਾਜਾ ਨਾਨਕ ਧੰਦੇ ਬਾਰੇ ਤੂੰ ਸੱਚਾ ਸੋ।

ਮੂਰਖੇ।

ਸਾਡੀ ਕਿਰਪਾ ਨਹੀਂ।

ਪੇਕੇ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀਏ ਜੋ ਆਇਆ ਸੋ ਚਲਸੀ ਸਭ ਆਏ ਵਾਰੀਏ ਜਿਸ ਦੀ ਕੌਣ ਹੈ ਜੋ ਸਾਹਿਬ ਮਨੋ ਸਾਰੀਏ

ਕੀਤਾ ਪਾਈਏ ਆਪਣਾ ਸਾਰ ਤਾਲ ਦੇ ਵਿੱਚ ਉਸਾਰੀਏ ਬੰਦਾ ਮੁੱਲ ਕੀ ਚੀਜ਼ ਦੇ ਲੰਬੀ ਨਜ਼ਰ ਨਿਹਾਲੀਏ ਸਾਰੇ ਨਾਲ ਨਿਹਾਲੀਏ ਜਿਵੇਂ ਆਪਾਂ ਪਿਛਲਾ ਇਹ

खाए, तकने करे बराबरी कर, कैर संगत पाए, वजह तो आया गुलाम।

ਕਰਾਏ ਸਾਥੀ ਮਿਰਿਆ ਕਰਾਏ ਮਾਰ ਇੱਕ ਨਾ ਗਲੀ ਤਸਵੀਰੀਆਂ ਇੱਕ ਤਰੀ ਚੜੇ ਦਿਸਿਆ ਆਪ ਕਰਾਏ ਕਰਿਆ ਹੁਣ ਕੈਸੂ ਕਰੀ।

0: ਸਰਪੰਚ ਸਰੋਤ ਮੈਂ ਉਹਨਾਂ ਨੂੰ ਸਿੱਖਾਂ ਤੋਂ ਵੀ ਕੁਰਬਾਨ ਕਰਦਾ। ਅੰਮ੍ਰਿਤ ਵੇਲੇ ਜਾ ਕੇ ਫਿਰ ਪਹਿਲਾਂ ਇਸ਼ਨਾਨ ਬਾਬਾ ਜੀ ਬਾਬਾ ਗੁਰੂ ਸਿੰਘ ਜੀ ਮਹਾਰਾਜ ਪੂਰਨ ਮਹਾਂਪੁਰਸ਼ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਕਾਰ ਗੁਰੂ ਮੰਨਿਆ, ਗੁਰੂ ਜੀ ਬਚਨ ਕਰਦੇ ਸੰਭਾਈ। ਅੰਮ੍ਰਿਤ ਵੇਲੇ ਸਿੱਖ ਜਾਗਦਾ ਹੈ, ਸਿੱਖ ਦਾ ਪਹਿਲਾਂ ਪਾਣੀ ਨਾਲ ਪਿਆਰ ਹੈ, ਗੁਰੂ ਨਾਲ ਪਿੱਛੇ ਪਿਆਰ ਹੈ। ਪਹਿਲਾਂ ਪਾਣੀ ਕਰ ਇਸ਼ਨਾਨ ਸਿਮਰ ਕਰ, ਪਹਿਲਾਂ ਇਸ਼ਨਾਨ ਜਿਸ ਭਾਂਡੇ ਚ ਵਸਤੂ ਪਾਣੀ ਹੋਵੇ ਪਹਿਲਾਂ ਸਾਫ ਸਿਮਰਨ ਕਰਨਾ। ਸੁੱਤਾ ਹੈ ਇਨਸਾਨ ਮੁਰਦੇ ਦੀ ਮਿਹਨਤ ਤੇ ਜਾ ਕੇ ਪਹਿਲਾਂ ਇਸ ਚੌਥੇ ਪਹਿਰ ਸੁਭਾ ਕੇ ਸੁਰਤੀਆਂ ਉਪਜੇ ਚਾਹੋ ਹਜ਼ੂਰ ਕਹਿੰਦੇ ਤਿੰਨਾਂ ਦਰਿਆਵਾਂ ਸੁਰ ਦੋ ਫਿਰ ਮਨ ਮੁੱਖ ਸੱਚਾ। ਪਹਿਲਾਂ ਪਾਣੀ ਨਾਲ ਭਾਈ ਸਾਹਿਬ ਜੀ ਲਿਖਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਕੁਰਬਾਨ ਕਿਹਾ ਜਾਂਦਾ ਹਾਂ ਜੋ ਅੰਮ੍ਰਿਤ ਵੇਲੇ
1: ਕੁਰਬਾਨ ਗੁਰਸਿੱਖਾਂ ਇੱਕ ਮਨ ਹੋਏ ਗੁਰਦਾਸ ਬੰਦੇ।
0: ਮੈਂ ਉਹਨਾਂ ਗੁਰਸਿੱਖਾਂ ਨੂੰ ਇਸ਼ਨਾਨ ਕਰਕੇ ਇਨਸਾਨ ਕੱਲਾ ਆਇਆ ਹੈ, ਇੱਕ ਦਿਨ ਕੱਲੇ ਹੀ ਸੁਣ ਜਾਣ।

ਉਹ ਕਰ ਦੇ ਇੱਕ ਦਿਨ ਸਫਾਈ ਨਾ ਕਰੋ ਘਰ ਹੀ ਮੈਲਾ ਨਹੀਂ। ਤੂੰ ਇਸੇ ਤਰ੍ਹਾਂ ਨਿਤਨੇਮ ਰੋਗ ਕਰ, ਜੋ ਕਰਦੇ ਹਨ ਭਾਈ ਸਾਹਿਬ ਜੀ ਵਿੱਚ ਗੁਰਬਾਣੀ ਨਿਤ ਗਾਏ ਸੁਣ ਦੇ ਗੁਰਬਾਣੀ ਕਿੰਨਾ ਖਾਣ ਮਨ ਮੇਰੀ ਕਰ ਮੇਰ ਮਿਲਦੇ ਗੁਰਬਾਣੀ ਕਿੰਨਾ ਗੁਰ ਸਿੱਖਾਂ ਪਾਏ ਭਗਤ ਗੁਰਪੁਰਬ ਹੈ। ਮੈਂ ਉਹਨਾਂ ਗੁਰ ਸਿੱਖਾਂ ਤੋਂ ਵੀ ਕੁਰਬਾਨ ਜਾਂਦਾ ਹਾਂ ਜੋ ਸ਼ਰਧਾ ਤੇ ਕਾਮਨਾ ਨਾਲ ਗੁਰੂ ਦੇ ਗੁਰਪੁਰਬ ਭਾਈ ਸਾਹਿਬ ਕੁਰਬਾਨ ਜਾਂਦੇ ਉਹਨਾਂ ਗੁਰ ਸਿੱਖਾਂ ਤੋਂ ਜਿਹਨਾਂ ਨੂੰ ਸ਼ਰਧਾ ਤੇ ਕਾਮਨਾ ਗੁਰਪੁਰਬ ਆਪ ਕਰੋ ਅਰਦਾਸ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੈ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਤੇਰਾ ਆਗਮਨ ਹੈ ਮਹਾਨ ਪਵਿੱਤਰ ਜਿਹੜਾ ਜੋ ਨੇੜੇ ਹੈ ਜੋ ਗੁਰੂ ਤੇ ਗੁਰਪੁਰਬ ਉਸ ਦਿਨ ਦੀ ਸਾਰਾ ਵਿਸ਼ਵ ਕਰ ਜਿੱਥੇ ਵੀ ਕੋਈ ਧੰਨ ਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਨਾਮ ਲਿਆ ਬੈਠਾ ਹੈ ਉਸ ਦਿਹਾੜੇ ਦੀ ਉਡੀਕ ਬਿਹਤਰ ਕਿੱਡਾ ਫਾਜ਼ਾ ਹੋਵੇ ਜਿਸ ਦਿਨ ਸਤਿਗੁਰੂ ਮਹਾਰਾਜ ਪ੍ਰਗਟਿਆ ਮਿੱਟੀ ਧੁੰਦ ਸਾਰੇ ਜਗਤ ਵਿੱਚ ਉਹ ਚੰਨ ਆਪਾਂ ਉਹਦੇ ਵਾਸਤੇ ਸੰਗਤ ਜਿੱਥੇ ਦਾਸ ਪ੍ਰਬੰਧਕਾਂ ਦੇ ਹੁਕਮ ਅਨੁਸਾਰ ਇੱਥੋਂ ਦੀਆਂ ਸੰਗਤਾਂ ਦੇ ਹੁਕਮ ਅਨੁਸਾਰ ਇੱਥੇ ਪੁੱਜਾ ਨਾ ਵੀ ਬੇਨਤੀ ਕਰਨਾ ਹੈ ਆਪ ਦੀ ਹੁਮ ਮਾਤ ਸਾਈਂ ਦੇ ਦਰਬਾਰ ਕਰਕੇ ਜਿਹੜੇ ਸ਼ਰਧਾ ਤੇ ਪਿਆਰ ਨਾਲ ਗੁਰਪੁਰਬ ਮਨਾਇਆ ਜੇ ਗੁਰਪੁਰਬ ਅਸੀਂ ਨਾ ਮਨਾਈਏ ਤਾਂ ਗੁਰੂ ਨਿਰਾਜ ਤਾਂ ਨਹੀਂ ਹੁੰਦਾ ਉਹ ਤਾਂ ਨਿਰਵ ਹੈ ਫਿਰ ਅਸੀਂ ਕਿਉਂ ਮਨਾਉਂਦੇ ਹਾਂ ਇਸ ਵਾਸਤੇ ਕਿ ਸਾਨੂੰ ਆਪਣਾ ਤਨ ਮਨ ਧਨ ਸਫਲਾ ਕਰਨ ਦਾ ਚਾਂਸ ਹੋ ਤਨ ਕਰਕੇ ਵੀ ਮਨ ਕਰਕੇ ਤੇ ਧਨ ਵੀ ਗੁਰੂ ਤੇ ਅਰਪਣ ਕਰਕੇ ਭਾਈ ਧਨ ਹੈ ਗੁਰੂ ਦਾ ਤੇ ਜੇ ਗੁਰੂ ਨੂੰ ਦੇ ਕਿਉਂਕਿ ਕਿਸਾਨ ਨੂੰ ਦਾਣੇ ਧਰਤੀ ਦਿੰਦੇ ਤੇ ਜੇ ਕਿਸਾਨ ਕੋਲ ਧਰਤੀ ਨੇ ਦਾਣੇ ਨਹੀਂ ਦੇਣੇ ਭੁੱਖਾ ਮਰੇ ਧਰਤੀ ਤੋਂ ਲੈ ਕੇ ਦਾਣੇ ਕਿਸਾਨ ਫਿਰ ਧਰਤੀ ਨੂੰ ਦਿੰਦਾ ਹੈ ਧਰਤੀ ਹੋਰ ਵਧਾ ਕੇ ਉਹਨੂੰ ਦਿੰਦੀ ਉਹ ਦਾਤ ਗੁਰੂ ਪਿਛਲੇ ਸਾਲ ਇਸ ਮਹਾਨ ਗੁਰਪੁਰਬ ਤੇ ਆਪ ਜੀ ਦੇ ਹੁਕਮ ਅਨੁਸਾਰ ਹਾਜ਼ਰੀਆਂ ਕਰਨ ਵਾਸਤੇ ਦਾਸ ਆਇਆ ਸੀ ਐਤਕੀ ਪ੍ਰਬੰਧਾਂ ਦਾ ਹੁਕਮ ਕਿਉਂਕਿ ਮੈਂ ਤਾਂ ਬੇਨਤੀ ਕੀਤੀ ਜਿੱਥੇ ਇੱਕ ਸਾਲ ਗੁਰਪੁਰਬ ਤੇ ਜਾਈਏ ਇੱਕ ਦੋ ਸਾਲ ਨਾ ਲੱਗ ਪਰ ਪਰਮ ਸਤਿਕਾਰੀ ਗਰੇਵਾਲ ਸਾਹਿਬ ਹੋਰ ਗੁਰੂ ਕੇ ਨਾਲ ਪ੍ਰਬੰਧਕ ਕਹਿਣ ਲੱਗੇ ਭਾਈ ਸਾਹਿਬ ਨਹੀਂ ਸੰਗਤ ਵਿੱਚ ਉਦਾਸ ਪੁੱਜਾ ਹੈ ਤੇ ਮੈਂ ਅਗਲੀ ਬੇਨਤੀ ਕਰਾਂਗਾ ਕਿ ਆਪ ਦੀ ਹੁਮ ਮਾ ਕੇ ਸ਼ਰਧਾ ਤੇ ਪਿਆਰ ਨਾਲ ਗੁਰਪੁਰਬ ਦਾਸ ਨੇ ਰਾਤੀ ਜੋ ਪ੍ਰੋਗਰਾਮ ਗੁਰਪੁਰਬ ਦਾ ਆਪ ਜੀ ਨੇ ਛਾਪਿਆ ਮੈਂ ਪੜ੍ਹਿਆ ਸੀ ਉਹਦੇ ਪੌਣੇ ਛੇ ਆਸਾ ਜੀ ਵਿਵਹਾਰ ਦਾ ਕੀਰਤਨ ਕਰਾਂ ਦਾਸ ਪੁੱਜਾ ਮੈਂ ਤਾਂ ਸਮਝ ਰਿਹਾ ਸੀ ਕੁਛ ਮਿੰਟ ਦੋ ਚਾਰ ਮਿੰਟ ਲੇਟ ਬੱਚੀਆਂ ਦੇ ਕੀਰਤਨ ਕਰ ਰਹੇ ਨੇ ਬੜੇ ਪਿਆਰ ਉਹ ਦਾਸ ਪਹੁੰਚੇ ਖਿਆਲ ਸੀ ਵੀ ਲੇਟ ਸੰਗਤ ਕੀ ਕਵੇਗੀ ਪਰ ਆ ਕੇ ਕੀ ਤੱਕਿਆ ਤੇਰੇ ਸਾਧ ਸੰਗਤ ਜਾਂ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਜਾਂ ਉਹ ਬੱਚੀਆਂ ਕੀਰਤਨ ਕਰ ਰਹੀਆਂ ਸਨ ਜਾਂ ਇੱਕ ਗੁਰੂ ਘਰ ਨਾਲ ਇਹਦੇ ਦਰਸ਼ਨ ਹੋਏ ਨਹੀਂ ਤਾਂ ਆਸੇ ਪਾਸੇ ਦਰੀਆਂ ਦਿਸਣ ਬੜੀ ਹੈਰਾਨੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਗੁਰੂ ਦਾ ਕੀਰਤਨੀ ਹੈ ਇਤਨੀ ਤੂੰ ਪਿਆਰ ਤੇ ਆਸ ਨਾਲ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹੋਵੇ ਪ੍ਰਬੰਧਕ ਤੁਹਾਨੂੰ ਬੇਨਤੀ ਕਰਦਾ ਪ੍ਰਬੰਧਕ ਸਾਡੇ ਆਗੂ ਪ੍ਰਬੰਧਕ ਸਾਡੇ ਆਗੂ ਇਹਨਾਂ ਨੇ ਸਾਨੂੰ ਗੁਰੂ ਨਾਲ ਜਿੱਥੇ ਇਹਨਾਂ ਨੇ ਮਹਾਨ ਉਦਮ ਕਰਕੇ ਏਡਾ ਉਪਰਾਲਾ ਕੀਤਾ ਹੈ ਮੈਨੂੰ ਤੋਂ ਮੈਂ ਬੇਨਤੀ ਕਰਾਂਗਾ ਪ੍ਰਬੰਧਕ ਨੂੰ।
संगत में जुड़ो, जुड़ के प्यारी सासमित पाए भगत गुरुपुर्व कर दे। फिर भाई साहब जी लिख दे गुरु सेवा फल कुल संगम, गुरु तार की सेवा दो ही कोई खाली ना रहे इस महान जग के अंदर। जो गुरु की बख्शी द्वारा समर्था है सेवा करके गुरु की खुशियां प्राप्त करो, तो आओ मेरे साथ सुनो आशा जिंदवार मेरा ओ लगा के दास कीर्तन की समाप्ति करेगा। मैं आस करना आगे प्रोग्राम में आपको दर्शन दो सहना के गुरपुरब बना के गुरु की बाणी में सुन के हां जी कहानियां बाबाणियां पुत है जिथे गुरु की बाणी अमृत है उथे गुरु का जो इतिहास है, क्योंकि पहली सात संगत जिथे साडा जीवन है ना गुरबाणी उथे इतिहास भी साडा। जिस कौम को इतिहास ही नहीं वो कौम कदे प्रसन्नत नहीं हो सकती। तो बाणी लिखे हर किया कथा कहानियां गुरमीत गुरु मुखा तो गुरु के बचन सुन गुरु के इतिहास सुन बाणी सुन।

Anathana Mosteri. Tusona Dani. Namo Subikari. Morega Abukul.

ਪਾਬੰਦ ਦਾ ਮਕਸਦ ਹੈ ਇਹੀ ਦਰਸਾਇਆ ਹੈ। ਗੁਜਰੀ ਜਾਤ ਗਵਾਰ ਜਾ ਸਭ ਪਾਏ ਆਪਣਾ, ਗੁਰ ਕੈ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਣਾ। ਸਹੁ ਪਾਉਣ ਲਈ ਤਨ ਮਨ ਅਰਪਾਓ ਪੂਜ ਚੜਾਵੋ, ਸਭ ਕੁਝ ਹੀ ਅਰਪਣਾ ਪੈਂਦਾ ਹੈ। ਇਸ ਰਾਗ ਵਿੱਚ ਰਿਸ਼ਵ ਗੰਧਾਰ ਅਤੇ ਧੈਵਤ ਕੋਮਲ ਲੱਗਦੇ ਹਨ। ਮੱਧਮ ਤੀਬਰ ਹੈ ਔਰ ਪੰਚਮ ਵਰਜਿਤ ਹੈ, ਨਿਸ਼ਾਦ ਸ਼ੁੱਧ ਲੱਗਦਾ ਹੈ। ਇਸ ਦਾ ਬਾਦੀ ਸੁਰ ਧੈਵਤ ਅਤੇ ਸੰਵਾਦੀ ਰੇ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਨਿਰਧਾਰਤ ਰਾਗ ਗੁਜਰੀ ਵਿੱਚ ਪਹਿਲਾ ਸ਼ਬਦ ਸਰਵਣ ਕਰੋ। ਗਾ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਭਾਈ ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੇ ਬੋਧ ਹਨ ਠਾਕੁਰ ਐਸੋ ਨਾਮ ਤੁਮਾਰੋ। ਦੂਜਾ ਸ਼ਬਦ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰੋ। ਸ਼ਬਦ ਹੈ ਗੁਜਰੀ ਜਾਤ ਗਵਾਰ ਜਾ ਸੋ ਪਾਏ ਆਪਣਾ। ਪਹਿਲਾ ਸ਼ਬਦ ਠਾਕੁਰ ਐਸੋ ਨਾਮ ਤੁਮਾਰੋ।

ਪਾਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਂ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਪਮਾਨ ਕੁਦਰਤ ਪੌਣ ਪਾਣੀ ਬੈਸੰਤਰ

0: ਗੁਰੂ ਨਾਨਕ ਜਪ ਜਪ
1: ਪਾਤਸ਼ਾਹ ਜੀ ਤੁਖਾਰੀ ਰਾਗ ਵਿੱਚ ਉਚਾਰਨ ਕੀਤਾ ਉਸ ਦੇ ਵਿੱਚੋਂ ਪਾਦੋ ਪਰਮ ਭੋਲੀ ਪਰ ਜੋਬਨ ਪਛਤਾਨੀ ਜਲ ਥਲ ਨੀਰ ਭਰੇ ਬਰਸ ਰੁਤੇ ਰੰਗ ਮਾਣੀ ਬਰਸੈ ਨਿਸਕਾਲੀ ਕਿਉਂ ਸੁਖ ਬਾਲੀ ਦਾਦਰ ਮੋਰ ਲਵੰਤੇ ਪ੍ਰਿਉ ਪ੍ਰਿਉ ਚਵੈ ਬਬਈਆ ਬੋਲੇ ਭੁਯੰਗਮ ਫਿਰੈ ਡਸੰਤੇ ਮੱਛਰ ਡੰਗ ਸਾਇਰ ਪਰ ਸੁਬਰ ਬਿਨ ਹਰ ਕਿਉ ਸੁਖ ਪਾਈਐ ਨਾਨਕ ਪੂਛ ਚਲੋ ਗੁਰ ਆਪਣੇ ਜੈ ਪ੍ਰਭ ਤੈਂ ਹੀ ਜਾਈਐ।

0: ਆਪ ਜੀ ਦੇ ਪਰਮ ਪ੍ਰੀਤਮਾਨ ਪਰਮ ਸਤਿਕਾਰਯੋਗ ਸਿੰਘ ਸਾਹਿਬ ਯੋਗੀ ਹਰਭਜਨ ਸਿੰਘ ਸਾਹਿਬ ਜੀ ਵੱਲੋਂ ਅਤੇ ਹੋਰ ਗੁਰਮੁਖਾਂ ਗੁਰਸਿੱਖਾਂ ਵੱਲੋਂ ਬੀਬੀਆਂ ਬੱਚਿਆਂ ਵੱਲੋਂ ਸ਼ਬਦ ਭੇਟ ਮਾਇਆ ਹਾਜ਼ਰ ਹੋਈ ਹੈ। ਸਰਬੱਤ ਸੇਵਕਾਂ ਦੀ ਸੇਵਾ ਦਰ ਪ੍ਰਵਾਨ ਕਰੋ, ਦਰੋ ਖਰੋ ਨਾਮ ਬਾਣੀ ਦਾ ਪਿਆਰ, ਚਰਨਾਂ ਦੀ ਪ੍ਰੀਤ, ਇਸੇ ਤਰ੍ਹਾਂ ਨਾਮ ਜਪਣ ਤੇ ਜਪਾਉਣ ਦਾ ਉਦਮ ਬਲ, ਗੁਰਸਿੱਖੀ ਦੀ ਫੁਲਵਾੜੀ ਦੀ ਸੇਵਾ ਕਰਨ ਦਾ ਉਦਮ ਉਤਸ਼ਾਹ, ਧੰਨ ਗੁਰੂ ਰਾਮਦਾਸ ਸਾਹਿਬ ਮਾਜ ਹੋਰ ਚੜ੍ਹਦੀਆਂ ਕਲਾ ਬਖਸ਼ੋ, ਹਰ ਮੈਦਾਨ ਫਤਿਹ ਬਖਸ਼ੋ।
1: ਰਾਮ ਕਰੀ ਮਹੱਲਾ ਤੀਜਾ ਅਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦਿ।

तेरा अंत न पारा भारी।

Thank you.

मेरा तनगुरु नानक पाशाह है। कलयुगी जीवन के उद्धार करने वास्ते जा रहे सोलह कला संपूर्ण फैलिया अनंत कला हो ठाकुर सर त्रेते युग के अवतार भगवान रामचंद्र जी इन्हों को 14 कला कला केंद्र शक्ति निरंकार की शक्ति त्रेते युग के अवतार भगवान रामचंद्र जी 14 कला द्वापुर युग के अवतार भगवान कृष्ण जी 16 कला लेके आए पर निरंकार की सारी शक्ति का मालिक कौन प्यार नाल सारे आखो बाणी लिखा अनंत कला जी गिनती मिलती को जिस तरह वाहिगुरु बेअंत है उसकी शक्ति भी बेअंत है उस शक्ति को लेके अरशों को हर्षों के मात लोग जीवों की कल्याण करने वास्ते आप निरंकार मेरा धन गुरु नानक पातशाह बन गया साहबा ने तकिया संसार रोगी है मात लोक दे रहने वाले इंसान सारे रोगी किसी को कोई दुख है किसी को कोई दुख तो जगत की हालत को तक के हजूर अज जा रहे हम जा रहे है सच्चा वैद रोगी मनों को आरोग करना दुखी जनता को सुख देना हमें रोग मानुक को दिंदा काम रोग मैंगल बस्ती में दृष्ट रोग पच मुए पतंगा नाद रोग खप गए कुरंगा अगर कहते जो जो दिश है सो सो रोगी हर कोई रोगी जो जो दिश है सो सो रोगी बाली रोवे नाए भतार नानक दुखिया सब किसी को कोई दुख लगा किसी को कोई जिसे को माया नहीं है वो भी दुखी कईयों को बहुती आ गई है वो भी दुख जेडे को माया नहीं वो भी रात दिन हाय माया की कल्पना चाहिए जे किसी को बहुती आ गई है वो भी दुख हजूर बाणी फरमाते जिस ग्रह बहुती तिस ग्रह चिंता जेदे को नहीं वो माया चाहे जे किसी को बहुती आ गई है उन्होंने नींद नहीं आऊगी कि किधरे माया दे लालच चोर आके मेरा सिर ही ना वड़ दे राती नींद जिस ग्रह बहुती किस ग्रह चिंता जिस ग्रह थोड़ी सो फिरे और बनता जिसे को नहीं वो भी दुखी जिसे को है वो भी दुखी जिसे घर पुत्र नहीं है वो भी दुखी रात दिन अरदासा करता है वाहेगुरु मेरे पुत्र की बात
ਪਰ ਕਈ ਪੁੱਤਰਾਂ ਤੋਂ ਵੀ ਤੰਗ ਹੈ। ਪਹਿਲੀ ਜਿਹਦੇ ਘਰ ਪੁੱਤਰ ਨਹੀਂ ਉਹ ਵੀ ਦੁਖੀ, ਤੇ ਜੇ ਪੁੱਤਰ ਨਲਾਇਕ ਹੋ ਗਿਆ ਮਾਤਾ ਪਿਤਾ ਤੰਗ ਦੁਖੀ, ਜਿਹਦੇ ਘਰ ਹੈ ਉਹ ਵੀ ਦੁਖੀ ਜਿਹਦੇ ਘਰ ਨਹੀਂ। ਕੋਈ ਸ਼ੁੱਧ ਤੇ ਮਾਣ ਵਡਿਆਈ ਵਾਸਤੇ ਧਰਮ ਦਾ ਸਾਰੀ ਦੁਨੀਆਂ ਜੋ ਜੋ ਦਿਸ ਹੈ ਸੋ ਸੋ ਰੋਗੀ, ਕਿਸੇ ਨੂੰ ਤਨ ਦਾ ਰੋਗ ਲੱਗਾ ਕਿਸੇ ਨੂੰ ਮਨ ਦਾ ਰੋਗ ਲੱਗਾ, ਪਰ ਆਰੋਗ ਕੌਣ ਇਸ ਦੁਨੀਆਂ ਵਿੱਚ ਆਰੋਗ ਕੌਣ ਹੈ? ਤੋ ਹਜ਼ੂਰ ਫਰਮਾਉਂਦੇ ਬਾਣੀ ਜੋ ਜੋ ਦਿਸ ਹੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਆਰੋਗ ਸਤਿਗੁਰੂ ਅਰੋਗ ਕੌਣੇ ਪਿਆਰ ਨਾਲ ਸਾਰੇ ਆਖੋ ਧੰਨ ਗੁਰੂ ਨਾਨਕ ਸਾਹਿਬ ਜੀ। ਅੱਜ ਅਰੋਗ ਦਾ ਤਾਂ ਦੁਨੀਆਂ ਨੂੰ ਅਰੋਗ ਕਰਨ ਵਾਸਤੇ ਜਾ ਰਿਹਾ, ਪਿੱਛੇ ਮਰਦਾਨਾ ਮੋਢੇ ਤੇ ਰਵਾਬ ਭਰਿਆ, ਸੋਚਾਂ ਤੇ ਦਲੀਲਾਂ ਤੁਰਿਆ ਜਾ। ਮਰਦਾਨਾ ਸੋਚਦਾ ਪਤਾ ਨੀ ਮਾਲਿਕ ਕਿਧਰ ਹੈ, ਕਾਫੀ ਸਮਾਂ ਹੋ ਗਏ ਤੁਰੇ ਹੀ ਜਾਂਦੇ, ਉਹਨਾਂ ਨੂੰ ਲੋਕੀ ਬੁਰਾ ਵੀ ਕਹਿੰਦੇ ਮੰਦਾ ਵੀ ਕਹਿੰਦੇ, ਪਰ ਉਹ ਆਪਣੇ ਸੱਚੇ ਰਸਤੇ ਤੇ ਚੱਲਦੇ ਹੀ ਨੇ। ਪਰ ਦਾਦੇ ਉਦਾਸ ਨਾ ਹੋ, ਮਰਦਾਨੇ ਆ ਕਾਬਰ, ਤੂੰ ਕਹੋ ਮੇਰਾ ਨਿਰੰਕਾਰ ਇਹਦਾ ਵੀ ਪਲਕ। ਮਰਦਾਨੇ ਨੇ ਕਿਹਾ ਮਹਾਰਾਜ ਇਸ ਪਾਪੀ ਦਾ ਭਲਾ, ਜੇ ਮੇਰਾ ਬੋਲਿਆ ਰੱਬ ਸੁਣਦਾ ਹੋਵੇ ਮੈਂ ਤਾਂ ਕਹਾਂਗਾ ਇਸ ਹੰਕਾਰੀ ਨੂੰ ਰੱਬ ਉੱਥੇ ਮਾਰੇ ਜਿੱਥੇ ਪਾਣੀ ਨਾ ਨਸੀਬ ਹੋ ਨਾ। ਉਹ ਮਰਦਾਨੇ ਤੂੰ ਕੀਰਤਨ ਕਰਨਾ, ਤੇਰੀ ਰਚਨਾ ਤੇ ਗੁਰਬਾਣੀ ਦਾ ਵਸ ਹੈ, ਜਿੱਥੇ ਗੁਰਬਾਣੀ ਦਾ ਵਸ ਹੈ ਉੱਥੇ ਨਿਰੰਕਾਰ ਦਾ ਵਸ ਹੈ। ਪ੍ਰਧਾਨੀ ਕਹੋ ਮੇਰਾ ਨਿਰੰਕਾਰ ਇਹਦਾ ਵੀ ਭਲਾ, ਬਾਬਾ ਇਹਦਾ ਭਲਾ। ਹਜ਼ੂਰ ਕਹਿਣ ਲੱਗੇ ਹਾਂ ਮਰਦਾਨੇ ਤੂੰ ਕਹੋ ਮੇਰਾ ਵਾਹਿਗੁਰੂ ਇਹਦਾ ਵੀ ਭਲਾ, ਬੁਰੇ ਨਾਲ ਸਭ ਬੁਰੀ ਕਰੇਂਦੇ ਮਾਫ ਕਰਨ ਕੇ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਦੇ। ਪ੍ਰਧਾਨੀ ਸਾਡਾ ਤੀਜਾ ਬਚਨ ਦੇ ਮੋੜ ਨਾ, ਤੂੰ ਵੀ ਕਹੋ ਮੇਰਾ ਨਿਰੰਕਾਰ ਇਹਦਾ ਭਲਾ ਕਰੇ, ਤੇ ਮੇਰੇ ਸਿੱਖ ਵੀ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰਨਗੇ ਤੇ ਕੀ ਕਹਿਣਗੇ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ। ਸਰਬਤ ਦਾ ਭਲਾ ਪ੍ਰਗਟ ਵਾਲਾ ਦੁਨੀਆਂ ਚ ਕੋਈ ਆਇਆ ਤਾਂ ਮੇਰਾ ਧੰਨ ਗੁਰੂ ਨਾਨਕ ਸਾਹਿਬ ਸਾਰਿਆਂ ਦਾ। ਸਾਹਿਬਾਂ ਨੇ ਬਾਣੀ ਕਿਹਾ ਸਭੇ ਜੀ ਸਮਾਲ, ਸਭੇ ਜੀ ਸਮਾਲ ਆਪਣੀ ਮਿਹਰ ਕਰ। ਗੁਰੂ ਨੇ ਸਾਰਿਆਂ ਦਾ ਭਲਾ, ਗੁਰੂ ਨਾਨਕ ਕਿਉਂ ਵੱਡਾ ਹੈ? ਧੰਨ ਗੁਰੂ ਨਾਨਕ ਪਾਤਸ਼ਾਹ ਕਿਉਂ ਸਾਰਿਆਂ ਤੋਂ ਵੱਡਾ ਹੈ? ਪਹਿਲੀ ਸਾਹਿਬ ਸਿੰਘ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ ਪਿਆਰ ਕੀਤਾ। ਆਓ ਤੇਰੀ ਪੜ੍ਹੀ ਸਾਹਿਬ

ਵੱਡਾ ਕਵੇਗਾ ਗੁਰਨਾਨਕ ਉਹਨੂੰ ਵੱਡਾ।

ਸਾਰੇ ਉਸ ਤੋਂ ਵੱਡਾ ਗੁਰੂ ਹੈ। ਕਿਉਂ ਵੱਡਾ ਹੈ? ਪਿਆਰੀ ਸਾਧ ਸੰਗਤ, ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਬਹੁਤੀ ਗਰੀਬੀ, ਨਿਮਰਤਾ। ਦੁਨੀਆਂ ਕਿਹੜੀ ਚੀਜ਼ ਦਾ ਪੂਜਨ ਹੈ? ਕਿਸੇ ਜਾਤ ਦਾ, ਕਿਸੇ ਪਾਤ ਦਾ, ਕਿਸੇ ਭੇਖ ਦਾ ਪੂਜਨ ਹੈ? ਨਹੀਂ, ਨਿਮਰਤਾ ਦਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਤੇ ਨੀ ਕਿਹਾ ਕਿ ਮੈਂ ਰੱਬ ਹਾਂ, ਮੈਂ ਗੁਰੂ ਹਾਂ। ਗੁਰੂ ਨਾਨਕ ਪਾਤਸ਼ਾਹ ਤਾਂ ਆਪਣੇ ਆਪ ਨੂੰ ਨਾਨਕ ਵਿਚਾਰਾ ਪਿਆ ਕਹਿੰਦਾ, ਨਾਨਕ ਗਰੀਬ ਪਿਆ ਕਹਿੰਦਾ, ਨਾਨਕ ਸਾਧ ਪਿਆ ਕਹਿੰਦਾ। ਜਿੱਥੇ ਬਹੁਤੀ ਨਿਮਰਤਾ, ਉੱਥੇ ਮਾਲਕ ਦੀ ਬਖਸ਼ਿਸ਼ ਕੀ ਜਾਏਗਾ। ਇਸ ਵਾਸਤੇ ਗੁਰੂ ਨਾਨਕ ਨੀਵੀਂ ਥਾਂ ਤੇ ਪਾਣੀ ਆਪਣੇ ਆਪ ਆ ਗਿਆ, ਆਪਸ ਤੋਂ ਜੋ ਜਾਣੇ ਨੀਚਾ ਸੋ ਗਰੀਏ। ਹਜ਼ਰਤ ਈਸਾ ਨੇ ਕਿਹਾ ਹੈ ਈਸਾਈਆਂ ਨੂੰ, ਜੇ ਕਿਸੇ ਨੇ ਰੱਬ ਨੂੰ ਮਿਲਣਾ ਹੈ ਤਾਂ ਪਹਿਲੇ ਮੈਨੂੰ ਮਿਲੇ, ਮੈਂ ਰੱਬ ਦਾ ਦਰਵਾਜ਼ਾ। ਹਜ਼ਰਤ ਈਸਾ ਨੇ, ਮੈਂ ਰੱਬ ਦਾ ਦਰਵਾਜ਼ਾ, ਆਪਣੇ ਆਪ ਨੂੰ ਰੱਬ ਦਾ ਗੇਟ ਕੇ ਬਾਈਬਲ ਚ ਲਿਖੇ। ਹਜ਼ਰਤ ਮੁਹੰਮਦ ਆਪਣੇ ਆਪ ਨੂੰ ਪੈਗੰਬਰ ਕਹਿ ਕੇ ਤੇ ਕਹਿੰਦਾ ਮੇਰੀ ਉਮਤ ਮੇਰੀਆਂ ਭੇਡਾਂ। ਪਰ ਗੁਰੂ ਨਾਨਕ ਨੇ ਕਿਤੇ ਨੀ ਕਿਹਾ ਕਿ ਮੈਂ ਗੁਰੂ। ਤੇਰਾ ਧੰਨ ਗੁਰੂ ਨਾਨਕ ਪਾਤਸ਼ਾਹ ਫਿਰ ਕੀ ਕਰਦਾ ਹੈ? ਜੇ ਕੋਈ ਵਿਛੜਿਆ ਸਾਈ ਤੂੰ ਮਿਲ ਜਾਂਦਾ, ਟੁੱਟਾ ਹੋਇਆ ਮਿਲਦਾ ਹੈ ਇਨਸਾਨ, ਤਾਂ ਸਾਹਿਬ ਜੀ ਨੂੰ ਪਿਆਰ ਨਾਲ ਕਹਿੰਦੇ ਆ ਬਾਈ ਤੈਨੂੰ ਵਾਹਿਗੁਰੂ ਨਾਲ ਜੋੜ ਦੇ। ਵਾਹਿਗੁਰੂ ਅੱਜ ਵੀ ਜੋੜਨ ਵਾਸਤੇ ਮਰਦਾਨੇ ਨੂੰ ਕਹਿ, ਮਰਦਾਨਿਆਂ ਕਹੋ ਮੇਰਾ ਨਿਰੰਕਾਰ, ਇਹਦਾ ਵੀ ਫਲ ਹੈ। ਮਰਦਾਨੇ ਨੇ ਮਾੜਾ ਜਿਹਾ ਮੂੰਹ ਬਣਾ ਕੇ ਕਿਹਾ, ਉਹ ਘੋੜੇ ਤੇ ਜਾਣ ਵਾਲੇ ਘੋੜ ਸਵਾਰ, ਮੇਰਾ ਤਾਂ ਚਿੱਤ ਨਹੀਂ ਕਰਦਾ, ਪਰ ਕੀ ਕਰਾਂ, ਬਾਬਾ ਮੁੜ ਮੁੜ ਪਿਆ ਕਹਿੰਦਾ ਹੈ ਉਹ ਜਾਣੇ ਤੇਰਾ ਵੀ ਭਲਾ। ਇੱਧਰ ਘੋੜੇ ਨੂੰ ਭਜਾਈ ਜਾਂਦਾ ਨਿਰੰਕਾਰ ਦੀ ਨੇ, ਘੋੜੇ ਨੇ ਠੁੱਡਾ ਲਿਆ, ਘੋੜਾ ਡਿੱਗ ਪਿਆ, ਡਿੱਗਦਿਆਂ ਘੋੜੇ ਦੇ ਪ੍ਰਾਣ ਨਿਕਲ, ਇਹਨੂੰ ਵੀ ਚੋਟ ਲੱਗੀ, ਉੱਠੇ ਬੜਾ ਘਾਬਰੇ। ਇਹ ਕੀ ਹੋਇਆ? ਚੰਗਾ ਭਲਾ ਘੋੜਾ ਸੀ, ਡਿੱਗਦਿਆਂ ਹੀ ਮਰ ਗਏ, ਹੁਣ ਕੀ ਕਰਾਂ? ਫਿਰ ਇਸਨੇ ਕੀ ਕੀਤਾ? ਮੋਏ ਘੋੜੇ ਤੋਂ ਕਾਸ਼ੀ ਲਾ ਕੇ ਸਿਰ ਤੇ ਰੱਖੀ। ਇਹਦਾ ਨਾਮ ਸੀ ਕਰੋੜੀਆ ਸੇਖ, ਕਰੋੜਾਪਤੀ ਸੀ। ਮਾਇਆ ਦੇ ਕੋਲ ਬੜੀ ਸੀ ਪਰ ਸ਼ੂਮ ਬੜਾ ਸੀ। ਸ਼ੂਮ ਦੀ ਅਵਸਥਾ ਕਿਸੇ ਨੇ ਬਿਆਨ ਕੀਤੀ ਹੈ, ਕਿਰਪਨ ਪੁੱਛੇ ਸ਼ੂਮ ਸੇ ਤੁਮ ਕਿਉਂ ਭਇਆ ਹੈਰਾਨ। ਸ਼ੂਮ ਨੂੰ ਕਿਸੇ ਨੇ ਪੁੱਛਿਆ ਵੀ ਹੈਰਾਨ ਕਿਉਂ ਹੈ ਅੱਜ, ਜਾਂ ਕੁਝ ਤੇਰਾ ਧਨ ਗਿਆ, ਜਾਂ ਕੁਝ ਕੀਆ ਦਾਨ? ਸ਼ੂਮ ਕਹਿਣ ਲੱਗਾ ਨਹੀਂ, ਨਾ ਕੁਝ ਮੇਰਾ ਧਨ ਗਿਆ, ਨਾ ਮੈਂ ਕੀਆ ਦਾਨ, ਪਰ ਇੱਕ ਦਾਨ ਕਰਿੰਦੇ ਨੂੰ ਵੇਖ ਕੇ ਨਿਕਲ ਗਏ ਮੇਰੇ ਪ੍ਰਾਣ। ਗੁਰਦੁਆਰੇ ਵਾਸਤੇ ਉਗਰਾਹੀ ਵੀ ਹੁੰਦੀ ਸੀ, ਮੈਂ ਚਲਾ ਗਿਆ, ਕੋਈ $500 ਰੁਪਇਆ ਦੇਵੇ, ਕੋਈ 1000। ਚੂਪ ਕਹਿਣ ਲੱਗਾ ਮੈਂ ਵੇਖ ਵੇਖ ਕੇ ਯਾਰ। ਆਪ ਨਦੇ ਚੁੱਲੂ ਭਰ ਪਾਉਂਦੀ ਤਹਿ ਮਿਲਦੇ ਜੇ ਗੰਗਾ। ਐਸੇ ਵੀ ਇਨਸਾਨ ਤੁਹਾਨੂੰ ਦੁਨੀਆਂ ਚ ਆਪ ਚੰਗਿਆਈ ਪੱਲੇ ਨੀ ਬਣਦੇ, ਚੰਗੇ ਕੰਮ ਕਰਨ ਵਾਲੇ ਤੇ ਲੁਕਤਾ ਚੀ ਨਹੀਂ ਕਰਦੇ। ਕਰੋੜੀ ਵਾਲੀ ਸ਼ੂਮ ਕਾਠੀ ਸਿਰ ਤੇ ਚੁੱਕ ਲਈ ਤੇ ਵਾਪਸ ਮੁੜ ਗਏ। ਮਰਦਾਨੇ ਨੇ ਦੂਰੋਂ ਵੇਖਿਆ, ਮਰਦਾਨਾ ਉੱਠ ਕੇ ਖੜਾ। ਹਜ਼ੂਰ ਕਹਿਣ ਲੱਗੇ ਮਰਦਾਨੇ ਕੀ ਗੱਲ ਹੈ, ਕਾਲਾ ਪੈ ਗਏ? ਪਾਤਸ਼ਾਹ ਵੇਖੋ, ਜਿਹਨੇ ਮੈਨੂੰ ਠੁੱਡਾ ਮਾਰਿਆ ਸੀ ਤੇ ਤੁਹਾਨੂੰ ਪੁਰਾਈਆ ਕਿਹਾ ਸੀ, ਆ ਰਹੇ ਪਤਾ ਨੀ ਘੋੜਾ ਕਿੱਧਰ ਗਿਆ, ਕਾਠੀ ਸਿਰ ਤੇ ਚੁੱਕੀ ਆਉਣ। ਹਜ਼ੂਰ ਕਹਿਣ ਲੱਗੇ ਮਰਦਾਨੇ ਆਉਣ ਦੇ। ਮਰਦਾਨੇ ਨੇ ਕਿਹਾ ਮਹਾਰਾਜ ਅੱਗੇ ਮੈਂ ਤੁਹਾਡਾ ਹੁਕਮ ਮੰਨੇ ਤੇ ਹੁਣ ਤੁਸੀਂ ਮੇਰੀ ਬੇਨਤੀ ਮੰਨੋ। ਮਰਦਾਨੇ ਕਹੋ ਕੀ ਕਹਿੰਦਾ ਹੈ? ਮਰਦਾਨੇ ਨੇ ਕਿਹਾ ਮਹਾਰਾਜ ਇਹ ਹੈ ਕੱਲਾ ਤੇ ਆਪਾਂ ਸੁੱਖ ਨਾਲ ਹਾਂ ਤਿੰਨ, ਜੇ ਤੁਸੀਂ ਤੇ ਭਾਈ ਬਾਲਾ ਇਹਦੀਆਂ ਕਦੇ ਬਾਹਾਂ ਫੜ ਲਓ ਨਾ
तो मैं रवाब दिया दो ठोकरा ने सिर च मार के बदला ही ला लू आखो श्री भाई। पर हजूर कहने लगे ना मरदाने रवाब मारन वास्ते रवाब दे भी शब्द का तीर बन मरदाने मार कोई तीर अड़ी आला आ गया पंछी केरे मरदाने ने क्या मारा जे ए गल है तो आप कृपा करो की पता मेरा तीर खता कर जाए आप बख्श सच मरदाने फिर रवाब मरदाने ने रवाब चुकी रवाब दिया तारा ते मरदाने दिया कोमल कोमल उंगलां चलिया कोई इलाही नाम चलिए ते इधरों मेरे धन गुरु नानक पातशाह जी का मिठा गला खुलिया करोड़िया नेड़े आ चुका सी साहबा ने मुखातब होके तकिया ते फिर प्यार नाल इस सब की है।

ਸਾਰੇ ਨੇ ਵਾਹਿਗੁਰੂ ਜੀ ਤੇ ਸਾਰੀ ਸਾਧ ਸੰਗ ਦਾਸ ਅੱਗੇ ਵੀ ਬੇਨਤੀ ਕਰਦਾ ਵੀ ਵਾਹਿਗੁਰੂ ਨਾ ਕਹੀਏ ਤਾਂ ਘਾਟਾ ਪੈ ਜਾਏਗਾ, ਵਾਹਿਗੁਰੂ ਕਹਿਣ ਨਾਲ ਤਾਂ ਸੁਰਤ ਵਾਹਿਗੁਰੂ ਨਾਲ ਜੁੜ ਜਾਏਗੀ। ਆਇ ਤੇਰੀ ਪੜ੍ਹੀਏ ਨਾ ਸਾਰੇ।

ਰੋਟੀ ਸੀ ਪਰ ਸਾਡੇ ਕੋਲੋਂ ਵੀ ਅਨੇਕਾਂ ਫੁੱਲਾਂ ਤੋਂ ਆਓ ਸਾਰੇ ਅਰਦਾਸ ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਮਿਲੀ ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭ ਜਿਸ ਨੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਤੰਗ

रो लिया रो रो के मेरे तन गुरु नानक पातशाह ने चरना रुको पातशाह बस अदूर कह लगे मरदाने बख्शीए मरदाने ने कहा महाराज अगे मेनु पुछ के बख्श दो ये तो थोड़ा बिरदा जो शरण आवे तो तंस लावे ए बिरद तो हजूर ने अभी दृष्टि तकिया तकिया करोड़िए फिर जप सतनाम संसार रोगी नाम करोड़िए नाम जपे नाम जपेगा तेरा मन पुष्ट नाले बाणी पड़े नाले सत्संग भी करिया करते करोड़िए तेरू निरंकार ने माया दिखती है दान पुण्य माया भी हूं करोड़िया से गल च पला पा के कहना पातशाह एक बेनती मेरी करवा केड़ी पातशाह नाल ही मेरा पिंड हूं मेरे घर चल मैं थोड़ी सेवा थोनू प्रसाद छकावा दुध पिलावा अदूर कह लगे क्यों मरदाने चलिए मरदाने ने कहा महाराज भी कोई पूछने वाली गल नहीं चलो हूं तो सिख बन गया कौड़िया अदूर कह लगे मरदाने अजे सिख नहीं बने पातशाह किस तरह अदूर कह लगे मरदाने अजे सिखी दिती सिखी की है हुकुम जे हुकुम मनेगा तो फिर ही साडा सिख सिखी गल्ला भी सी गल्ला की सिखी कमजोर सिखी का स्वरूप की है उस वाहिगुरु का हुक्म हुक्म मनिए होवे परवान ता खसमे का महल करोड़िए जो तेनू असी उपदेश दिता है ओनू कमा जे तू कमाएगा फिर अरदास करिए असी आवांगे तेरे घर प्रसाद भी छकांगे ते आके वाहिगुरु दे नाम का पवित्र जो अमृत है प्रवाह करना पातशाह मैं गरीब तेरी बख्शिश कर दी है हजूर कह लगे करोड़िया बख्शिश मेरे वाहिगुरु की जिस वेले बख्शिश का समा आता है फिर जिना संभाल लेता है वह पाज करोड़िए बख्शिश होगी ਤੁਹਾਡੇ ਉੱਤੇ ਵੀ ਗੁਰੂ ਦੀ ਬਖਸ਼ਿਸ਼ ਤੇ ਬਖਸ਼ਿਸ਼ ਵਾਲਾ ਸਮਾਂ ਬਖਸ਼ਿਸ਼ ਤੋਂ ਸਦੀ ਵੀ ਹੈ ਬਾਬਾ ਆਨੰਦ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਉਸ ਵਾਹਿਗੁਰੂ ਦੀ ਸਦਾ ਹੀ ਮਿਹਰ ਹੈ ਪਰ ਉਸ ਮਿਹਰ ਨੂੰ ਸੰਭਾਲ ਲੈਣਾ ਇਹ ਵੱਡੀ ਆਪ ਜਿਨ੍ਹਾਂ ਦੇ ਭਾਗਾਂ ਵਿੱਚ ਬਖਸ਼ ਦੋ ਵੇਲੇ ਆ ਕੇ ਆਪ ਕੀਰਤ ਦੀ ਜਿਹਨਾਂ ਉੱਤੇ ਗੁਰੂ ਦੀ ਕਈ ਆਉਂਦੇ ਹੀ ਨਹੀਂ ਕਈ ਨਾਵੇ ਪਾਈ ਜਾਂਦੇ ਪਰ ਕਈ ਐਸੇ ਪ੍ਰੇਮੀ ਵੀ ਹਨ ਜਿਨ੍ਹਾਂ ਨੇ ਕਿਸੇ ਕੀਰਤ ਚ ਨਾਗਾ ਨਹੀਂ ਪਾਇਆ ਜੇ ਕੀਰਤਨ ਚ ਨਾਗਾ ਨਹੀਂ ਪਾਏਗਾ ਤਾਂ ਗੁਰੂ ਨਾਨਕ ਦੀ ਬਖਸ਼ਿਸ਼ ਵੀ ਨਾਗਾ ਨਹੀਂ ਪਾਏਗਾ ਕੌੜੀਆ ਇਹ ਮਾਲਕ ਦੀ ਦਾਤ ਇਹ ਜ਼ੋਰ ਦੀ ਚੀਜ਼ ਨਹੀਂ ਨਿਊਯਾਰਕ ਤੂੰ ਟੈਲੀਫੋਨ ਆਇਆ ਕਦੋਂ ਵਾਪਸ ਆ ਰਹੇ ਹੋ ਛੇਤੀ ਆ ਜਾਓ ਕਿਸੇ ਪਾਸੇ ਉਡੀਕ ਹੈ ਤੇ ਕਈ ਗੁਰੂ ਪਿਆਰੇ ਤੁਹਾਡੇ ਵਰਗੇ ਮਾਈ ਭਾਈ ਕੀਰਤਨ ਦਾ ਅੰਮ੍ਰਿਤ ਸੀ ਇਹ ਦਾਤ ਗੁਰੂ ਦੀ ਆਪਣੀ ਹੈ ਹਜ਼ੂਰ ਕਹਿਣ ਲੱਗੇ ਮਰਦਾਨੀਆਂ ਰਵਾਜ ਚੁੱਕੀ ਤੇ ਸ਼ਬਦ ਦੀ ਅਖੀਰਲੀ ਤੱਕ ਪੜੀ ਮਰਦਾਨੇ ਨੇ ਰਵਾਜ ਚੁੱਕਿਆ ਤੇ ਬਾਬੇ ਨੇ ਸੋਹਣੇ ਗਲੇ ਚ ਇਹ ਸਭਿਤਾ ਕੀ ਕਿਹਾ ਔਰ ਸਾਰੇ ਪੜੀਏ ਤੇ ਕੀਰਤਨ ਦੀ ਸਮਾਪਤੀ ਕਰੀਏ।

के बसंत गनी जाके कीर्तन हर दुनी जाके कीर्तन।

0: तो लिख पाया।
1: नाम तो लिख पाया।

ਦਾ ਤਨਖਾ ਜਿੰਦਰੇ ਤੋਂ ਮਸਤ ਲਾਈਏ ਕੂੜਾ ਲਾਲਚ ਛੱਡੀਏ ਹੁਕਮਾਂ ਨਾਲ ਚਾਈਏ ਫਸਵੇ ਪਾਈਏ ਜਿਵੇਂ ਹੀ ਕਰ ਕਮਾਈਏ ਜੇ ਹੋਵੇ ਪੂਰੂ ਵਿਖਿਆ ਤਾਂ ਤੂੰ ਤਿੰਨਾਂ ਵੀ ਪਾਈਏ ਮੈਂ ਥੋੜੀ ਤੇ ਗੁਆਈਏ ਸਤਨਾਮ ਸੂ ਵਾਹਿਗੁਰੂ।

ਗੁਣੇ ਗਾਰ ਤੋਂ ਨੀ ਸਾਧਨਾ ਮਾਰੀਏ ਜਿਹਾ ਕਾਲੇ ਕਾਲਾ ਪੇਸ਼ਾ ਨਾ ਪਚਾਰੀ ਐਸੀ ਕਰਾਂ ਛੇੜੀਏ ਦਰਗੇ ਗਿਆ ਹਾਰੀਏ ਪੜਿਆ ਪਿਉਂਦੀਆਂ ਵਿਚਾਰ ਕੇ ਵਿਚਾਰੀਏ ਮੁਚਲੇ ਸੁਰਗੇ ਮਾਰੀਏ ਸਤਨਾਮ ਸ੍ਰੀ ਵਾਹ।

ਤਨ ਗੁਰੂ ਨਾਨਕ ਦੇ ਪਾਤਸ਼ਾਹ ਰੇਨ ਨਦੀ ਵਿੱਚ ਚੁੱਭੀ ਮਾਰ ਕੇ ਖੱਟ ਖੰਡ ਖੱਟ ਖੰਡ ਨੂੰ ਮਾਰ ਲੋਕ ਆਏ ਸਨ। ਅੱਜ ਹਜ਼ੂਰ ਫਿਰ ਚਲੇ ਗਏ ਸੁਲਤਾਨਪੁਰ ਦੇ ਅੰਦਰ ਸਾਰੇ ਸ਼ਹਿਰ ਦੇ ਅੰਦਰ ਕੇ ਪਹੁੰਚ ਗਏ ਕਿ ਨਾਨਕ ਵੇਹ ਨਦੀ ਡੁੱਬ ਬੇਬੇ ਨਾਨਕੀ ਨੂੰ ਵੀ ਕਈਆਂ ਨੇ ਜਾ ਕੇ ਕਿਹਾ ਜੈਸੇ ਤੇਰਾ ਵੀਰ ਵੇਹ ਨਦੀ ਤੋਂ ਬਾਹਰ ਵੀ ਨਿਕਲਿਆ ਬੇਬੇ ਨੂੰ ਜਲਦੀ ਕਿ ਮੇਰਾ ਵੀਰ ਕਦੇ ਨਹੀਂ ਡੁੱਬਦਾ ਉਹ ਤਾਂ ਡੁੱਬਿਆਂ ਨੂੰ ਤਾਰਨਾ ਪਸ਼ੂ ਪਰੇ ਮੁਗਤ ਤੋਂ ਤਾਰੇ ਪਾਹਨ ਪਾਰ ਸੁਟਾ ਹਜ਼ੂਰ ਸੱਚਖੰਡ ਪਹੁੰਚ ਸੱਚਖੰਡ ਵਸੇ ਨਰਮ ਅੱਗੇ ਨੂਰ ਹੀ ਨੂਰ ਚਾਨਣਾ ਹੀ ਚਾਨਣਾ ਉਸ ਜੋਤ ਦੇ ਅੰਦਰ ਜਾ ਕੇ ਹਜ਼ੂਰ ਲੀਨ ਹੋ ਗਏ ਜੋ ਜਲ ਮੇਂ ਜਲ ਆਏ ਖਤਾਨਾ ਤੇ ਜੋਤੀ ਸਨ ਜੋਤ ਕੁਝ ਸਮੇਂ ਦੇ ਬਾਅਦ ਉਸ ਜੋਤ ਦੇ ਵਿੱਚੋਂ ਸੋਹਣਾ ਕਾਂ ਉਤਾਰ ਕੇ ਸਤਿਗੁਰੂ ਸਾਹਮਣੇ ਸਨਮੁਖ ਬੈਠੇ ਆਵਾਜ਼ ਆਈ ਨਾਨਕ ਜੀ ਤੁਹਾਨੂੰ ਮਾਤਲੋਕ ਭੇਜਿਆ ਕਲਪ ਦੀ ਜੀਵਾਂ ਦੇ ਉਧਾਰ ਕਰਨ ਵਾਸਤੇ ਵਾਪਸ ਕਿਉਂ ਆ ਸਤਿਗੁਰੂ ਨੇ ਕਿਹਾ ਮੇਰੇ ਦਾਦਾ ਜੀ ਪਹਿਲੇ ਦੱਸੋ ਸੱਚਖੰਡ ਦੇ ਦੁਆਰੇ ਤੇ ਦਰਵਾਜ਼ੇ ਤੇ ਅਨੇਕਾਂ ਹੀ ਰਾਮ ਅਨੇਕਾਂ ਹੀ ਕ੍ਰਿਸ਼ਨ ਅਨੇਕਾਂ ਹੀ ਮੁਹੰਮਦ ਈਸਾ ਮੂਸਾ ਗੋਰਖ ਖੜੋਤੇ ਸਾਹਿਬਾਨ ਤੇ ਸਭ ਕੁਝ ਆਇਆ ਜਿਸ ਦਰ ਲੱਖ ਮੁਹੰਮਦਾਂ ਦਾ ਬ੍ਰਹਮਾ ਕ੍ਰਿਸ਼ਨ ਪਰ ਮਹਾਰਾਜ ਤੁਸੀਂ ਇਹਨਾਂ ਨੂੰ ਆਪਣੇ ਨੀਤ ਕਿਉਂ ਕੀਤੀ ਮੈਂ ਦੁਨੀਆਂ ਚ ਭੇਜਿਆ ਜਾ ਕੇ ਮੇਰਾ ਨਾਮ ਜਪਾਓ ਪਰ ਇਹਨਾਂ ਨੇ ਮੇਰਾ ਨਾਮ ਜਪਾਉਣ ਦੀ ਬਜਾਏ ਆਪਣਾ ਨਾਮ ਇਹਨਾਂ ਨੇ ਆਪਣਾ ਨਾਮ ਜਪਾਇਆ ਆਪਣਾ ਸਾਥੀ ਆਪਣੀਆਂ ਜਨਾਨੀਆਂ ਦਾ ਨਾਮ ਨਹੀਂ ਲੈਣੇ ਇਸ ਵਾਸਤੇ ਮੇਰੇ ਦਰਵਾਜ਼ੇ ਤੱਕ ਪਹੁੰਚ ਗਏ ਹਨ ਮੇਰੇ ਵਿੱਚ ਨੀਂਦ ਨਹੀਂ ਬਣੀ ਸਾਹਿਬਾਂ ਨੇ ਹੱਥ ਅਰਦਾਸ ਕੀਤੀ ਵਾਹਿਗੁਰੂ ਫਿਰ ਕਰੋ ਕਿਰਪਾ ਅਸੀਂ ਮਾਤਰੋ ਵੀ ਜਾ ਕੇ ਕੀ ਦੁਨੀਆਂ ਦੇ ਉਸ ਵੇਲੇ ਕਹਿੰਦੇ ਅਕਾਲ ਪੁਰਖ ਨੇ ਹੁਕਮ ਕੀਤਾ ਕਿ ਨਾਨਕ ਜੀ ਇਹ ਨਾਮ ਜਾ ਕੇ ਦੁਨੀਆਂ ਨੂੰ ਛਪਾਓ ਕਿਹੜਾ ਇਹ ਨਮਕਾਰੀ

ऐसों से संघर्ष के पाख्या जी समाधि आवाज ज्ञान जी की कर रहे हो।

ਵਾਹਿਗੁਰੂ ਤੋਂ ਅਕਾਲ ਪੁਰਖ ਸਾਹਿਬਾਂ ਨੇ ਜੋ ਦਾਤ ਲਿਆ ਸੀ ਭਾਈ ਸਾਹਿਬ ਜੀ ਲਿਖਦੇ

पूर्ण गुरु।